ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਕੀਰਤਨ ਦਰਬਾਰ ਦੀ ਦੂਜੀ ਲੜੀ ਸਮਾਪਤ ਹੋਈ ਹੈ। ਭਾਈ ਅਨੰਤਵੀਰ ਸਿੰਘ ਜੀ ਨੇ ਆਪ ਜੀ ਨੂੰ ਕੀਰਤਨ ਦੁਆਰਾ ਬਹੁਤ ਪ੍ਰਸੰਨ ਕੀਤਾ ਹੈ। ਇਹ ਧਾਰਮਿਕ ਦਸ਼ਾ ਹੈ ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹਨਾਂ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਮੇਰਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

शरद पूर्णमासी कार्तिक मास ऋत शरद पूर्णमासी

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਬਾਰੇ, ਵੱਡੇ ਮਾਮਾ ਜੀ ਲੁਧਿਆਣੇ ਤੋਂ ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਣਾ ਉਹ ਗਾਉਂਦੇ ਸਨ ਮੁੱਲਾਂ ਕਹੋਨਿਆ ਖੁਦਾਈ, ਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹੋਨਿਆ ਖੁਦਾਈ ਅੱਜ ਪੜ੍ਹ ਲੈਂਦੇ ਹਾਂ ਅਤੇ ਮਾਧੋ ਆਪਾਂ ਕੱਲ ਦੇ ਦੀਵਾਨ ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸਮਾਧੋ ਕੱਲ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੁਣ ਬੰਦਿਸ਼ ਹੋਈ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

सत्संग च। बोलो जी वाहेगुरु वाहेगुरु वाहेगुरु। एक ओंकार श्री वाहेगुरु जी की फतेह। श्री भगवती जी सहायवास गौरी पाचे दसवीं प्रथम भगवती समर कहे गुरु नानक लई त्याए फिर अंकित गुरते अमरदास रामदास हुए सहाय अर्जुन हर गोविंद नु सिमरो श्री हर राय श्री हर कृष्ण त्याय ते सब दुख जाए तेग बहादुर सिमर है कारण उन्हें आवे ताए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशी के पुत्र आत्मक रूप साहब श्री गुरु ग्रंथ साहब के पाठ दरदा के अंतर के खालसा से बोलो जी वाहेगुरु। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਬਣ ਸਕਿਆ ਦੇ ਚਲਾਈ ਦੇ ਵਾਹੀ ਦੇਖ ਡੇਢ ਕੀਤਾ ਤਨਾ ਪਿਆਰਿਆਂ ਤੇ ਤਿਆਰਿਆਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪੜੀਆਂ ਲਵਾਈਆਂ ਚਰਖਣੀਆਂ ਦੇ ਚੜੇ ਆੜੇ ਨਾ ਚੜਾਏ ਗਏ ਗੁਰਦਾਨ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਾਸਾਂ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦੱਸਿਆ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਾ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤਾ ਹੈ ਚਿਤ ਆਮਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਤਨ ਚਰਿਆਇਤ ਦੇਖ ਦੇ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਹਿ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪੱਤ ਕੇ ਰਾਖੇ ਆਪ ਵਾਹਿਗੁਰੂ। ਗੁਰੂ ਜੀ ਬਨਵਾਜ ਪੰਥ ਸਦਾ ਸਹਾਇ ਦਿੱਤਾ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਲੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਨੂੰ ਦਾਰ ਜੀਓ ਦੁਆਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ। ਇਹ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਉਣਾ ਤੇ ਦਾਸ ਨੇ ਆਪ ਨੂੰ ਬਖਸ਼ੀ ਦਿੱਤਾ ਜੀਓ ਅੱਧਿਆ ਨੇ ਪਿਤ ਗੁਰਬਾਣੀ ਸੁਖਮਣੀ ਸਾਹਿਬ ਦੇ ਸੰਪੂਰਨ ਪਾਠ ਦਿੱਤਾ ਐਸ ਵੇਲੇ ਸਿੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧ ਦਰ ਰਹਿਰਾ ਸਾਹਿਬ ਪਾਠ ਕੀਤੇ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ। ਪੜ੍ਹੀ ਹੋਈ ਬਾਣੀ ਸੋਧ ਕੇ ਸੱਚ ਖੜ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਇਨਸਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਪਿੱਤਰ ਬਾਣੀ ਤੇ ਆਪਣੀ ਬਲ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਹ ਦੀ ਦੇਗਾਂ ਤਿਆਰ ਕਰਕੇ ਖਾਦਮ ਦਿੱਤਾ ਆਪ ਦੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਏ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪੇ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ। ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰ ਟੁੱਟ ਵਾਲੀਆਂ ਪ੍ਰਵਾਨਿਤ ਕਰਨੀ ਦਤਾਰ ਜੀ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਪੈਦੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਲਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਪ੍ਰਾਪਤਾ ਕਰੋ। ਗਰੀਬ ਨਿਵਾਜ ਜੀ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰਦ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਦ ਸਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ। ਗਰੀਬ ਨਿਵਾਜ ਕਿਰਪਾ ਕਰੋ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਸੁਭਾਗ ਤੇ ਅੱਜ ਬਖਸ਼ਿਸ਼ ਕਰਕੇ ਸਤ ਨੂੰ ਦਾਜ ਬਖਸ਼ੋ ਚਾਨਾ ਨਾ ਜੋੜੋ ਕੁਰਬਾਨੀ ਦਾ ਪਿਆਰ ਬਖਸ਼ਦਾ ਮੇਰ ਕਰੋ ਹਰ ਮੈਦਾਨ ਜਵਾਨ ਫਤਿਹ ਬਖਸ਼ ਬਾਲਦਾ ਕਰੋ ਜੀ। ਗੁਰੂ ਗਰੀਬ ਨਿਵਾਜ ਦੂਰ ਦਾਰਿਕਾਣੇ ਬੈਠੀਆਂ ਲਾਈਵ ਕਿਤਾ ਕੀ ਸਰਵਣ ਕਰੀਆਂ ਸਾਰੀ ਸੰਗਤਾਂ ਜਹਾਜ਼ੀ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਤਥਾ ਆਪਣੇ ਬਖਸ਼ਿਸ਼ ਕੀਤੀ ਸੰਗਤਾਂ ਨੂੰ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤ ਦਰ ਸੰਗਤਾਂ ਮਾਇਆ ਪੇਟਾ ਕਰੀ ਚਰਨਾਂ ਪ੍ਰਵਾਨ ਕਰੋ ਬਖਸ਼ਿਸ਼ ਆਪਣੀਆਂ ਕਮਾਈਆਂ ਸਫਲ ਕਰੋ ਕਾਰਜ ਵਾਧੇ ਬਖਸ਼ਦਾ ਸਭ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਬੰਧ ਪੂਰੀਆਂ ਕਰੋ ਜੀ ਮੇਰਾ ਤਾਂ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪਵਿੱਤਰ ਨਾਮੇ ਰੱਖਿਆ ਉਪਰੰਤ ਅੱਜ ਦੇ ਸ਼ਾਮਾਂ ਦੇ ਕਥਕੀ ਦਰਬਾਰ ਦੀ ਅਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨ ਦਿਨ ਮਦਦਾਰ ਸ਼ੁੱਧ ਅਤੇ ਪਿੱਤ ਸੇਵਾ ਲੈਣ ਦੀ ਕਿਰਪਾਲਤਾ ਕਰੋ ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਜਿਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 718 ਤੇ ਇਹ ਪਾਵਨ ਹੁਕਮਨਾਮਾ ਟੋਡੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਔਸਤਕਾਰਯੋਗ ਸਤਿਸੰਗ ਜੀ ਮਹਾਰਾਜ ਕਿਰਪਾ ਕੀਤੀ, ਆਪ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਘੀ ਵਿੱਚ ਬੈਠ ਕੇ ਪੁੱਤਰ ਗੁਰਬਾਣੀ ਸੁਖਮੀ ਸਾਹਿਬ ਦੇ ਸੰਪੂਰਨ ਪਾਠ ਸਰਵਨ ਕੀਤੇ ਨੇ। ਸੰਧਿਆ ਸਮਾਂ ਜਾਣ ਕੇ ਸੋਦਾ ਰਹਿ ਸਾਹਿਬ ਦੇ ਪਾਠ ਸਰਵਨ ਕੀਤੇ ਹਨ, ਅਰਦਾਸ ਚੋਂ ਸਾਰੀਆਂ ਭਰੀਆਂ ਨੇ, ਮਾੜੇ ਬਖਸ਼ੇ ਪਿਤੁਕ ਨਾਮੇ ਸਰਵਨ ਕੀਤੇ ਹਨ। ਸੋ ਸਾਹਿਬ ਅੱਜ ਦਾ ਇਸ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਹਿਬ ਨੂੰ ਸ਼ਾਮਲ ਕੀ ਰਿਹਾ ਹੋ ਰਹੇ ਜਿਸ ਸਾਹਿਤ ਵਾਲਾ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਦਾ ਜਥਾ ਠੀਕ 7 ਵਜੇ ਤੱਕ ਭਾਈ ਸਾਹਿਬ ਆਰਤੀ ਕੀਰਤਨ ਨਾਮ ਸਿਮਰਨ ਦੁਆਰਾ ਸੰਗਤ ਨੂੰ ਮਾਰਾ ਚਰਨਾ ਜੋਣ ਵਾਸਤੇ ਮਹਾਨ ਉਪਰਾਲਾ ਕਰਨਗੇ। ਇਹਨਾਂ ਤੋਂ ਬਾਅਦ ਕਥਾ ਕਰਨਗੇ ਭਾਈ ਸਕੱਤਰ ਸਿੰਘ ਜੀ 7 ਤੋਂ ਲੈ ਕੇ 7:40 ਤੱਕ, ਸਾਂਝ ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਭਾਈ ਹਰਪ੍ਰੀਤ ਸਿੰਘ ਦਾ ਜਥਾ। ਭਾਈ ਹਰਪ੍ਰੀਤ ਕੀਰਤਨ ਕਰਨਗੇ 7 ਵਜੇ ਲੈ ਕੇ 8:30 ਤੱਕ। ਸੋ ਸਤਸੰਗ ਜੀ ਆਸੰਗਤ ਨੂੰ ਬੇਨਤੀ ਹੈ 8:30 ਤੱਕ ਆਪ ਨਿੱਘੀ ਉਹਦੇ ਨਾਲ ਮਾਣਦੇ ਹੋਏ ਹਾਂ। ਅੱਜ ਦੇ ਸਾਰੇ ਕੀਰਤ ਸਰਵਨ ਕਰਕੇ ਜੀਵਨ ਕਿਹੜੀਆਂ ਸਫਲਾ ਕਰੋ, ਕਥਾ ਸਰਵਨ ਕਰੋ, ਕੀਰਤਨ ਸਰਵਨ ਕਰੋ। ਬਾਕੀ ਸਤਸੰਗ ਜੀ ਆਸੰਗਤ ਨੂੰ ਪਤਾ ਹੈ ਕਿ ਜੋ ਗੁਰੂ ਘਰ ਦੇ ਨਾਰਥ ਅਤੇ ਸਾਊਥ ਡਬਲ ਹਾਲ ਬਣ ਰਹੇ ਨੇ, ਉਹਨਾਂ ਵਾਸਤੇ ਸੰਗਤਾਂ ਬੇਨਤੀ ਹੈ ਕਿ ਖਰਚ ਬਹੁਤ ਹੋ ਰਿਹਾ ਹੈ। ਆਪ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੀ ਵੀ ਮਾਇਆ ਦੇ ਸਕਦੇ ਹੋ ਦਿਓ। ਬਹੁਤ ਸਾਰੇ ਪਰਿਵਾਰਾਂ ਨੂੰ ਬੇਨਤੀ ਕਰਦੇ, ਉਹਨਾਂ ਨੇ ਆਪਣਾ ਦਸਵੰਧ ਸਫਲ ਕਰ ਰਹੇ ਹਨ। ਬੇਅੰਤ ਮਾਇਆ ਭੇਟਾ ਕੀਤੀ ਹੈ, ਪ੍ਰਗਟ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਤੱਕ ਦਸਵੰਧ ਸਫਲ ਨਹੀਂ ਕੀਤਾ। ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਤੁਸੀਂ ਆਪਣਾ ਦਸਵੰਧ ਸਫਲ ਕਰਦੇ ਹਾਂ ਗੁਰੂ ਘਰ ਮਾਇਆ ਭੇਟਾ ਕਰਕੇ। ਅਸੀਂ ਸਾਰੇ ਮਿਲ ਕੇ ਜੋ ਸਾਊਥ ਨਾਰਥ ਡਬਲ ਹਾਲ ਨੇ ਇਹਨਾਂ ਨੂੰ ਅਸੀਂ ਸੰਪੂਰਨ ਕਰ ਸਕੀਏ। ਪ੍ਰਸਾਦ ਸਿੰਘ ਦੇ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਚੱਲ ਰਹੇ ਨੇ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਸ਼ੁਰੂ ਹੋਏ ਹਨ ਆਪ ਨਾਲ ਸਰਬੱਧ ਦੇ ਭਲੇ ਵਾਸਤੇ ਅਸੀਂ ਪਾਠ ਕਰੀਏ। ਸੋ ਇਹਨਾਂ ਵਾਸਤੇ ਤੁਸੀਂ ਸਾਧ ਸਿੰਘ ਜੀ ਬੇਨਤੀ ਕਰੋ। ਬੇਨਤੀ ਹੈ ਆਪ ਸੰਗਤਾਂ ਨੂੰ ਕਿ ਭਾਈ ਰਜਿੰਦਰ ਸਿੰਘ ਜੀ ਨੂੰ ਆਪ ਟੈਕਸਟ ਕਰੋ ਆਪਣਾ ਸਾਰੀ ਇਨਫੋਰਮੇਸ਼ਨ ਵਾਸਤੇ। ਸੋ ਉਹਨਾਂ ਦਾ ਫੋਨ ਨੰਬਰ ਹੈ 408-712-4145। ਭਾਈ ਰਜਿੰਦਰ ਸਿੰਘ ਨੂੰ ਟੈਕਸਟ ਕਰਕੇ ਸਾਰੀ ਇਨਫੋਰਮੇਸ਼ਨ ਵਾਸਤੇ ਤੁਸੀਂ ਆਪਣਾ ਜਿੰਨੀ ਹੈਗੀ ਹੈ ਉਹਨਾਂ ਨੂੰ ਦੇ ਦਿਓ, ਉਹ ਤੁਹਾਡਾ ਰਾਬਤਾ ਕਾਇਮ ਕਰਨਗੇ। ਸੋ ਆਪ ਸਾਧ ਸਿੰਘ ਜੀ ਦੀ ਸੰਗਤਾਂ ਬੇਨਤੀ ਹੈ ਕਿ ਜੂਨ 5 ਨੂੰ ਹੈ ਸ਼ਹੀਦੀ ਭਾਈ ਬੰਦਾ ਸਿੰਘ ਜੀ ਬਹਾਦਰ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ। ਸੋ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ। ਸਾਧ ਸਿੰਘ ਜੀ ਜੂਨ 28 ਨੂੰ ਡਾਕਟਰ ਅਲੰਕਾਰ ਸਿੰਘ ਜੀ ਆ ਰਹੇ ਨੇ ਪਟਿਆਲਾ ਯੂਨੀਵਰਸਿਟੀ ਤੋਂ, ਉਹ ਕੀਰਤਨ ਕਰਨਗੇ 28 ਤਰੀਕ ਨੂੰ 11:20 ਤੋਂ ਲੈ ਕੇ 12:30 ਤੱਕ। ਸਾਧ ਸਿੰਘ ਜੀ ਜੂਨ 26 ਤੋਂ 28 ਤੱਕ ਵਿਆਹ ਪੁਰਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਮਨਾਇਆ ਜਾ ਰਿਹਾ। ਹਰ ਸਾਜ ਸਪਤਾਹ ਸ਼੍ਰੀ ਸ਼ੰਕਰ ਦੀਆਂ ਸੰਗਤਾਂ ਵੱਲੋਂ, ਸਮੂਹ ਸੰਗਤਾਂ ਵੱਲੋਂ ਅਤੇ ਸ਼੍ਰੀ ਸੰਗਤ ਦੀਆਂ ਸੰਗਤਾਂ ਵੱਲੋਂ। ਸੋ ਆਪ ਸੰਗਤ ਨੂੰ ਬੇਨਤੀ ਹੈ ਕਿ ਹਰ ਸਾਲ ਤਰ੍ਹਾਂ ਉਹ ਸੇਵਾ ਕਰ ਰਹੇ ਨੇ, ਆਪ ਵੀ ਉਹਨਾਂ ਨਾਲ ਮਿਲ ਕੇ ਵੱਧ ਤੋਂ ਵੱਧ ਸੇਵਾ ਕਰਕੇ ਜ਼ਰੂਰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾਤਾਂ ਨੂੰ ਬਖੀਆਂ ਦਾਤਾਂ ਨੂੰ ਅਸੀਂ ਜ਼ਰੂਰ ਆਪਣੇ ਚਰਨਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦੇ ਹੋਏ ਉਹਨਾਂ ਦੇ ਵਿਆਹ ਪੁਰਬ 'ਤੇ ਵੱਧ ਤੋਂ ਵੱਧ ਅਸੀਂ ਸਾਰੇ ਮਿਲ ਕੇ ਸੇਵਾ ਕਰੀਏ। ਸਾਧ ਸਿੰਘ ਜੀ ਜੂਨ 29 ਨੂੰ ਹੈ ਜਨਮਦਿਨ ਭਗਤ ਕਬੀਰ ਜੀ ਦਾ। ਸੋ ਆਓ ਸਾਧ ਸੰਗਤ ਜੀ 29 ਨੂੰ ਹਾਜ਼ਰੀਆਂ ਭਰ ਕੇ ਭਗਤਾਂ ਦੀਆਂ ਧੀਆਂ ਦਾਤਾਂ ਦਾ ਅਸੀਂ ਜ਼ਰੂਰ ਧੰਨਵਾਦ ਕਰੀਏ। ਜੂਨ 30 ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ। ਆਸਾ ਅਸੀਂ ਹਾਜ਼ਰੀਆਂ ਭਰੋ ਅਤੇ ਗੁਰੂ ਦੀ ਮੱਖੀਆਂ ਧੰਨਵਾਦ ਕਰੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜ਼ਰੂਰ। ਕੀਰਤ ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬਾਂ ਦੇ ਪ੍ਰਕਾਸ਼ ਗੁਰੂ ਦੇ ਅਸੀਂ ਗੁਰੂ ਸਾਹਿਬ ਦੀ ਮੱਖੀਆਂ ਦਾ ਧੰਨਵਾਦ ਕਰੀਏ। ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ। ਸੁਸ਼ਾਸਨ ਜੀ ਦਿਨ ਸ਼ਾਮ ਦਾ ਸਪੈਸ਼ਲ ਕੀਰਤਨ ਬਾਰ ਹੋਵੇਗਾ, ਆਪ ਸੰਗਤ ਦਾ ਜ਼ਰੂਰ ਹਾਜ਼ਰੀਆਂ ਭਰੋ। ਅਤੇ ਸੁਸ਼ਾਸਨ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਸਟੋਨ ਸ੍ਰੀ ਹਰਿਮੰਦਰ ਸਾਹਿਬ ਦਾ। ਭਾਵ ਕਿ ਜੁਲਾਈ 5 ਨੂੰ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਸੋ ਉਸ ਦਿਨ ਵੀ ਅਸੀਂ ਜ਼ਰੂਰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਚਰਨਾਂ 'ਚ। ਸੋ ਜੋ ਇੰਨੀ ਮਹਾਨ ਦਾਤ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹਰਿਮੰਦਰ ਸਾਹਿਬ ਦੀ, ਸੋ ਅਸੀਂ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਬਖਸ਼ੀਆਂ ਤੋਂ ਧੰਨਵਾਦ ਕਰੀਏ। ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਸਾਰਿਆਂ ਵਾਸਤੇ ਆਪਣੀ ਕੁਰਬਾਨੀ ਦੇ ਕੇ ਅਤੇ ਉਹਨਾਂ ਨੇ ਗੁਰੂ ਬਖਸ਼ੀਆਂ ਦਾਤਾਂ ਦਾ ਵੱਧ ਤੋਂ ਵੱਧ ਜੋ ਸਤਿਕਾਰ ਬਣਾਈ ਰੱਖਣ ਵਾਸਤੇ ਆਪਣੀ ਕੁਰਬਾਨੀ ਕੀਤੀ ਸੀ, ਉਸਨੂੰ ਯਾਦ ਕਰੀਏ। ਸਾਧ ਸੰਗਤ ਜੀ ਜੁਲਾਈ 16 ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਆਪ ਸੰਗਤ ਨੇ ਹਾਜ਼ਰੀਆਂ ਭਰਨੀਆਂ ਨੇ। ਜੁਲਾਈ 13 ਤੋਂ ਲੈ ਕੇ 17 ਤੱਕ ਫ੍ਰੀ ਕੈਂਪ ਗੁਰਮਤ ਲੱਗ ਰਿਹਾ। ਜੁਲਾਈ 13 ਤੋਂ 17 ਫ੍ਰੀ ਗੁਰਮਤ ਕੈਂਪ ਬੱਚਿਆਂ ਦਾ, ਬੱਚਿਆਂ ਦੀ ਏਜ ਹੋਣੀ ਚਾਹੀਦੀ 6 ਤੋਂ ਲੈ ਕੇ 15 ਸਾਲ ਤੱਕ। ਜੁਲਾਈ 13 ਤੋਂ 17 ਤੱਕ ਬੱਚਿਆਂ ਦਾ ਫ੍ਰੀ ਕੈਂਪ ਚੱਲ ਲੱਗ ਰਿਹਾ ਗੁਰਮਤ ਕੈਂਪ। ਸੋ ਬੱਚਿਆਂ ਦੀ ਜੋ ਏਜ ਹੈ ਉਹ 6 ਤੋਂ 15 ਤੱਕ, ਆਪ ਜ਼ਰੂਰ ਬੱਚਿਆਂ ਨੂੰ ਆਪਣਾ ਸਾਧਸੰਗ ਜੀ ਉੱਥੇ ਦਾਖਲ ਕਰਵਾ ਕੇ ਕੈਂਪ ਵਿੱਚ ਹਾਜ਼ਰੀਆਂ ਭਰਵਾ ਕੇ ਉਹਨਾਂ ਨੂੰ ਜ਼ਰੂਰ ਗੁਰਮਤ ਨਾਲ ਜੋੜਨ ਦੀ ਕੋਸ਼ਿਸ਼ ਕਰੋ। ਸਾਧਸੰਗ ਜੀ ਜੁਲਾਈ 4 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਮੀਰੀ ਪੀਰੀ ਦੌਰਾਨ ਪਹਿਨ ਕੇ ਪੰਥ ਜੀ ਗੁਰੂ ਮਹਾਰਾਜ ਦੇ ਮਰਿਆਦਾ ਦੀ ਗੁਰੂ ਪੰਥ ਦੀ ਰਾਖੀ ਕਰਨ ਵਾਸਤੇ ਤਲਵਾਰਾਂ ਪਹਿਨ ਕੇ ਉਹਨਾਂ ਨੇ ਇਹ ਜੋ ਰੀਤ ਚਲਾਈ ਸੀ, ਅਸੀਂ ਉਸ ਨੂੰ ਜ਼ਰੂਰ ਪ੍ਰਵਾਨ ਕਰੀਏ। ਸੋ ਜੁਲਾਈ 24 ਨੂੰ ਮੇਰੀ ਪੀਰੀ ਦਿਵਸ ਤੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਬਖਸ਼ਿਆਂ ਦਾ ਧੰਨਵਾਦ ਕਰੀਏ। ਉਹ ਭਾਈ ਸਾਹਿਬ ਤਿਆਰ ਰੱਖੇ, ਰੌਣਕਾਂ ਦੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੱਥਾਂ ਪੈਰਾਂ ਨਾਲ ਕਿਰਤ ਕਰੀਏ, ਕਾਰੋਬਾਰ ਕਰੀਏ, ਪਰ ਰਸਨਾ ਨਾਲ ਸਦਾ ਉਹਦਾ ਸ਼ੁਕਰ ਕਰੀਏ, ਉਹਦਾ ਨਾਮ ਜਪੀਏ। ਜਦੋਂ ਫਿਰ ਨਾਮ ਕੋਈ ਭਾਵਨਾ ਬਣਾ ਕੇ ਜਪਦਾ ਹੈ, ਕੰਮ ਕਾਜ ਵੀ ਕਰੀ ਜਾਂਦਾ ਹੈ। ਕਹਿੰਦੇ ਨੇ ਫਿਰ ਸਬਰ, ਮਨ ਦੀ ਸ਼ਾਂਤੀ, ਜ਼ਿੰਦਗੀ ਦੀ ਅਟਲ ਸੱਚਾਈ ਪਤਾ ਲੱਗ ਜਾਂਦੀ ਹੈ ਕਿ ਮੈਨੂੰ ਸਮਾਂ ਮਿਲਿਆ ਹੈ ਤੇ ਸਵਾਸ ਹੀ ਕੀਮਤੀ ਨੇ, ਇਹ ਸਹਿਜੇ ਸਹਿਜੇ ਖਤਮ ਹੋ ਰਹੇ ਨੇ, ਜ਼ਿੰਦਗੀ ਮੁੱਕਦੀ ਜਾ ਰਹੀ ਹੈ। ਕਿਉਂ ਨਾ ਮਾਲਕ ਦਾ ਨਾਮ ਲੈ ਕੇ ਇਹਨਾਂ ਨੂੰ ਸਫਲਾ ਬਣਾ ਕੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਆਪਾਂ ਪ੍ਰਾਪਤ ਕਰ ਲਈਏ। ਸਭਨਾਂ ਦੀ ਹਾਜ਼ਰੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸ਼ਾਂਤੀ ਤੇ ਪੁੰਜ ਸ਼ਹੀਦਾਂ ਦੇ ਸਿਰਤਾਜ, ਜਿਨ੍ਹਾਂ ਨੇ ਸਿੱਖੀ ਸਿਦਕ ਪਾਣਾ ਹੁਕਮ ਮੰਨਣਾ ਸਾਰੇ ਸੰਸਾਰ ਨੂੰ ਸਿਖਾਇਆ, ਸਦਾਈ ਉਹਨਾਂ ਨੂੰ ਨਮਸਕਾਰ ਹੈ ਜੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰ ਕਰੀਏ ਥੋੜਾ ਹੈ, ਭੁੱਲ ਚੁੱਕ ਦੀ ਖਿਮਾ। ਤੁਹਾਡੇ ਸਾਡੇ ਸਭ ਦੇ ਕਾਰਜ ਰਾਸ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਭਾਈ ਸਾਹਿਬ ਜੀ, ਭਾਈ ਸਕੱਤਰ ਸਿੰਘ ਜੀ ਬੜੇ ਪਿਆਰ ਵਾਲੇ ਸਨਮਾਨਯੋਗ, ਉਹ ਆਪ ਜੀ ਦੇ ਸਨਮੁਖ ਹੋਣਗੇ। ਅਸੀਸ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਮਹਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਪੂਜ ਕਰੇ

ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ।

ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਸਦਕਾ ਇੱਕ ਮੌਕਾ ਸਾਨੂੰ ਹੋਰ ਗੁਰੂ ਗੋਦੀ ਅੰਦਰ ਸਭਾਏਮਾਨ ਹੋਰ ਕਰਕੇ ਤੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਕਥਾ ਵਿਚਾਰਨ ਨਾਲ ਜੁੜਨ ਦਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਬੜੇ ਗੁਰੂ ਕੇ ਮਿੱਠ ਬੋਲੜੇ ਮਿੱਠੇ ਕੀਰਤਨੀਏ ਭਾਈ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਤੁਰਕੀ ਬਾਣੀ ਦੇ ਵਿੱਚੋਂ ਉਸ ਮਹਾਨ ਖਜ਼ਾਨੇ ਵਿੱਚੋਂ ਲੜੀਵਾਰ ਵਿਚਾਰ ਚਰਚਾ ਸ਼ਾਮ ਨੂੰ ਕੁਛ ਵਕਤ ਕੀਤੀ ਜਾਂਦੀ ਹੈ। ਵਡਭਾਗੇ ਜਿਗੜੇ ਲਾਹਾ ਲੈਣ ਦਾ ਯਤਨ ਕਰਦੇ ਨੇ, ਕਿਉਂਕਿ ਗੁਰਮਤ ਵਿਚਾਰਧਾਰਾ ਜਿਹੜੀ ਹੈ ਇਹ ਸ਼ਬਦ ਤੇ ਸੁਰਤ ਦੀ ਬਾਤ ਕਰਦੀ ਹੈ। ਇੱਥੇ ਜਿੰਨਾ ਚਿਰ ਤੱਕ ਸ਼ਬਦ ਦਾ ਸੁਰਤ ਨਾਲ ਸੁਮੇਲ ਨਹੀਂ ਹੁੰਦਾ ਉਹਨਾਂ ਚਿਰ ਤੱਕ ਸਹੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਗੁਰੂ ਕਾ ਮਿਸ਼ਨ ਹੈ ਹੀ ਸ਼ਬਦ ਗੁਰੂ ਦਾ, ਤੇ ਸ਼ਬਦ ਦਾ ਸੰਬੰਧ ਜਿਹੜਾ ਹੈ ਉਹ ਸੁਰਤ ਨਾਲ ਹੈ। ਤੇ ਮਨੁੱਖ ਦੀ ਇਹ ਵਡਿਆਈ ਹੈ ਕਿ ਇਸ ਨੂੰ ਅਕਾਲ ਪੁਰਖ ਅੰਤਰਜਾਮੀ ਨੇ ਸ਼ਬਦ ਬਖਸ਼ਿਆ ਹੈ, ਇਹ ਕਿਸੇ ਹੋਰ ਜਾਤੀ ਕੋਲ ਨਹੀਂ, ਬਹੁਤ ਸੀਮਤ ਜਿਹਾ ਲਫ਼ਜ਼ ਨੇ ਉਹਨਾਂ ਕੋਲ। ਔਰ ਇਹੀ ਕਾਰਨ ਹੈ ਕਿ ਮਨੁੱਖ ਕਿੱਥੋਂ ਤੁਰਿਆ ਹੈ, ਜੰਗਲ ਤੋਂ ਤੁਰਿਆ ਹੋਇਆ ਪਸ਼ੂਆਂ ਵਰਗਾ ਬਿਲਕੁਲ ਸੀ, ਲੇਕਿਨ ਆਪਣੀ ਜ਼ਬਾਨ ਤੇ ਆਪਣੇ ਲਫ਼ਜ਼ਾਂ ਸਦਕਾ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ ਗਲਤੀਆਂ ਦੱਸ ਦੱਸ ਕੇ ਸੁਚੇਤ ਕਰਦਾ ਰਿਹਾ, ਗਿਆਨ ਦਿੰਦਾ ਰਿਹਾ। ਸ਼ਬਦ ਕੋਲ ਹੈ, ਉਹ ਸ਼ਬਦ ਨੂੰ ਲਿਖਿਆ ਵੀ ਜਾਂਦਾ ਰਿਹਾ, ਪੁਸਤਕਾਂ ਕਹਾਣੀਆਂ ਗ੍ਰੰਥ ਲਿਖੇ ਜਾਣ ਲੱਗ ਪਏ। ਮੈਥ ਵਾਲਿਆਂ ਨੇ ਮੈਥ ਲਿਖ ਕੇ ਸਾਨੂੰ ਫਾਰਮੂਲੇ ਦੇ ਦਿੱਤੇ, ਸਾਇੰਸ ਵਾਲਿਆਂ ਨੇ ਸਾਇੰਸ ਦੇ ਫਾਰਮੂਲੇ ਲਿਖ ਕੇ ਦੇ ਦਿੱਤੇ, ਅਗਾਂਹ ਤੋਂ ਅਗਾਂਹ ਅਗਾਂਹ ਤੋਂ ਅਗਾਂਹ ਬੜੀ ਤੇਜ਼ੀ ਨਾਲ ਇੱਥੇ ਤੀਕ ਮਨੁੱਖ ਪਹੁੰਚ ਗਿਆ, ਕਿਉਂਕਿ ਸ਼ਬਦ ਹੈ। ਇਸ ਸ਼ਬਦ ਨੂੰ ਜਿਹਨੇ ਜਿਹਨੇ ਸੁਣ ਲਿਆ ਹੈ ਨਾ, ਉਹਦਾ ਪਾਰ ਤਾਰਾ ਅਵੱਛ ਹੈ। ਮੈਂ ਇਤਿਹਾਸਿਕ ਪਾਤਰ ਦੀ ਗੱਲ ਕਰਨ ਦਾ ਯਤਨ ਕਰਾਂਗਾ। ਪਿਛਲੇ ਕੁਝ ਦਿਨਾਂ 'ਚ ਮਨ ਵਿੱਚ ਆਉਂਦਾ ਹੈ ਬੜਾ, ਜਿਹਦੇ ਵਾਪਸ ਅਸੀਂ ਘੱਟ ਜਾਣਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੁਰੂ ਰੂਪ ਵਿੱਚ ਜਿਹਨਾਂ ਸਵੀਕਾਰ ਕੀਤਾ ਬਚਪਨੇ ਤੋਂ, ਉਹਨਾਂ ਵਿੱਚ ਦਾਈ ਦੌਲਤਾਂ ਦਾ ਜ਼ਿਕਰ ਵੀ ਆਉਂਦਾ ਹੈ, ਉਹਨੇ ਜੰਮਦੇ ਸਾਰ ਪਛਾਣਿਆ, ਕੁਛ ਵੱਖਰਾ ਜਾਪਿਆ। ਦੂਸਰਾ ਬੇਬੇ ਨਾਨਕੀ ਨੇ ਯਕੀਨ ਕੀਤਾ ਆਪਣੇ ਵੀਰ ਤੇ ਗੁਰੂ ਨੂੰ ਪਛਾਣ ਕੇ, ਤੇ ਤੀਜਾ ਇਸੇ ਸ਼ਹਿਰ ਦਾ ਮਾਲਕ ਰਾਏ ਬਲਾਰ ਜਿਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਰੱਬ ਰੂਪ ਜਾਣਿਆ, ਜਿਨ੍ਹਾਂ ਉਹਨਾਂ ਦੀ ਹਰ ਬਚਨ ਨੂੰ ਸੱਤ ਸੱਤ ਕਰਕੇ ਮਨ ਦਾ ਆਪਣਾ ਮਨ ਬਣਾ ਲਿਆ। ਕਿਤਨਾ ਯਕੀਨ ਹੋਏਗਾ ਗੁਰੂ ਤੇ, ਗੁਰੂ ਕੀਆਂ ਬਖਸ਼ਿਸ਼ਾਂ ਤੇ, ਵੀ ਜੇ ਗੁਰੂ ਅੱਗੇ ਮੱਥਾ ਟੇਕਣ ਲੱਗਾ ਉਮਰ 'ਚ ਬੜਾ ਵੱਡਾ ਹੈ, ਸਾਰੇ ਇਲਾਕੇ ਦਾ ਹੀ ਮਾਲਕ ਹਿਸਾਬ ਨਾਲ 1500 ਮੁਰੱਬਾ ਕਿਹਾ ਜਾਂਦਾ ਹੈ, ਜਿਸਦੀ ਸੰਭਾਲ ਜਿਸਦਾ ਲੇਖਾ ਜੋਖਾ ਪਿਤਾ ਜੀ ਮੈਂ ਤਾਂ ਕਲਿਆਣਦਾਸ ਜੀ ਕਰਦੇ ਨੇ, ਮੈਂ ਤਾਂ ਪਟਵਾਰੀ ਹੁੰਦਾ। ਬਾਪ ਨੇ ਸਗੋਂ ਬੱਚੇ ਦੇ ਚਪੇੜਾਂ ਮਾਰੀਆਂ ਬਾਬੇ ਨਾਨਕ ਦੇ, ਪਿਤਾ ਆਪਣੇ ਵੱਲੋਂ ਵੱਡਾ ਗਿਣਦਾ ਬੱਚੇ ਨੂੰ ਹਮੇਸ਼ਾ ਹੀ। ਉਹ ਕੋਈ ਵਿਰਲਾ ਬੱਚਾ ਜਿਹੜਾ ਮਾਂ ਦੀ ਸੁਰਤ ਤੋਂ ਕਿਤੇ ਅਗਾਂਹ ਲੰਘ ਜਾਂਦਾ, ਕੋਈ ਵਿਰਲਾ ਵਿਰਲਾ ਸੰਸਾਰ ਤੇ ਕਿਤੇ ਅਜਿਹਾ ਕਰਿਸ਼ਮਾ ਹੁੰਦਾ ਹੈ, ਵਰਨਾ ਮਾਂ ਬਾਪ ਹਮੇਸ਼ਾ ਵੱਡੇ ਹੀ ਹੁੰਦੇ ਨੇ, ਬੱਚਾ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਏ। ਤੇ ਉਹਨੂੰ ਵੀ ਹੋੜ ਦੇਣਾ, ਉਹਨੂੰ ਵੀ ਝਿੜਕ ਦੇਣਾ, ਤੂੰ ਪਛਾਣਦਾ ਨਹੀਂ ਇਹਦੇ ਅੰਦਰ ਕੀ ਹੈ,
ਉਹਨੇ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ ਤੇ ਮੱਥਾ ਟੇਕਿਆ 750 ਮਰੱਬੇ ਦਾ, ਜਿਹਨੇ ਪਛਾਣ ਲਿਆ ਹੈ ਧਰਮ ਵੀ ਹੋਰ ਹੈ। ਰਾਏ ਬਲਾਰ ਪੱਟੀ ਮੁਸਲਮਾਨ ਧਰਮ ਨਾਲ ਸੰਬੰਧਿਤ ਹੈ, ਲੇਕਿਨ ਜਿਹਨੇ ਪਛਾਣ ਲਿਆ, ਜਿਹਨੇ ਸਤਿਗੁਰ ਕੇ ਪਾਵਨ ਬਚਨਾਂ ਨੂੰ ਸੱਤ ਸੱਤ ਕਰਕੇ ਮੰਨ ਲਿਆ, ਉਹ ਵੱਖਰੀ ਦ੍ਰਿਸ਼ਟੀ ਹੁੰਦੀ ਹੈ। ਜਦੋਂ ਬਾਬਾ ਜੀ ਉਦਾਸੀਆਂ ਤੇ ਤੁਰਨ ਲੱਗੇ, ਇਹਨਾਂ ਬਾਕੀਆਂ ਨੂੰ ਮਿਲੇ ਜਿਹਨਾਂ ਜਿਹਨਾਂ ਜ਼ਿਆਦਾ ਸਾਂਝ ਸੀ, ਉਹਨੂੰ ਘਰੇ ਬੁਲਾਇਆ, ਉਹਨਾਂ ਨਾਲ ਵਾਰਤਾ ਕੀਤੀ, ਐਵੇਂ ਐਵੇਂ ਕਰੇ, ਕਦੋਂ ਮੁੜਨਾ, ਕਦੋਂ ਜਾਣਾ। ਤੇ ਰਾਏ ਬਲਾਰ ਦੇ ਆਪ ਘਰ ਗਏ ਸਨ, ਉਹਨਾਂ ਅੱਗੇ ਆਪਣੀ ਜਿਹੜੀ ਮਨ ਦੀ ਬਿਰਤੀ ਹੈ ਵੀ ਕਿੱਥੇ ਕਿੱਥੇ ਜਾਣਾ, ਕੀ ਕੀ ਕਿਵੇਂ ਕਿਵੇਂ ਮਨੁੱਖਤਾ ਨੂੰ ਮਿਲਣਾ, ਤੇ ਬਾਬੇ ਨੇ ਇੱਕ ਅਰਜ਼ ਕੀਤੀ ਰਾਏ ਬਲਾਰ ਨੇ ਉਹਨਾਂ ਅੱਗੇ, ਕਿਰਪਾ ਕਰਿਓ ਬਾਬਾ ਜੀ, ਭਾਈ ਸਰੀਰ ਦਾ ਪਤਾ ਕੋਈ ਨਹੀਂ, ਲੇਕਿਨ ਮੇਰੀ ਇੱਕ ਰੀਝ ਪੂਰੀ ਕਰਿਓ, ਬੜੀਆਂ ਕੀਤੀਆਂ ਨੇ ਤੁਸਾਂ ਨੇ, ਇੱਕ ਹੋਰ ਕਰ ਦਿਓ ਵੀ ਜਦੋਂ ਮੇਰੇ ਅੰਤਰੇ ਸਵਾਸ ਹੋਣ, ਮੇਰੀ ਮਨ ਦੀ ਰੀਝ ਹੈ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਹੋ, ਤੁਹਾਡੀ ਗੋਦੀ ਹੋਵੇ, ਕਿੱਡੀ ਭਾਵਨਾ ਹੋਏਗੀ ਗੁਰਸਿੱਖ ਦੀ। ਬਾਬਾ ਜੀ ਤੁਰ ਪਏ, ਇੱਕ ਮਰਦਾਨਾ ਜੀ ਨੂੰ ਨਸੀਬ ਹੋਈ ਹੈ ਸਤਿਗੁਰ ਜੀ ਦੀ ਗੋਦੀ ਆਖਰੀ ਸਮੇਂ ਚ, ਇੱਕ ਇਹਨਾਂ ਦਾ ਜ਼ਿਕਰ ਮਿਲਦਾ ਸ੍ਰਿਸ਼ਟੀ ਚ। ਖੈਰ ਹੋਰ ਵੀ ਹੋਣਗੇ, ਇਸ ਬਾਤ ਗੁੰਮਨਾਮ ਹੀ ਹੋਣਗੇ। ਇੱਕ ਵਾਰੀ ਬਾਬਾ ਜੀ ਗੁਰੂ ਨਾਨਕ ਦੇਵ ਮਹਾਰਾਜ ਯਾਤਰਾ ਕਰਦੇ ਕਰਦੇ ਭਾਈ ਲਾਲੋ ਕੋਲ ਠਹਿਰ ਗਏ, ਤੇ ਕਹਿਣ ਲੱਗੇ ਮਰਦਾਨਿਆਂ ਜਾ ਕੇ ਆਪਣੇ ਨਗਰ ਦਾ ਪਤਾ ਸੁਣ ਲੈ, ਖਬਰ ਸਾਰ ਲੈ, ਆਪਣੇ ਬਾਲ ਬੱਚੇ ਨੂੰ ਮਿਲ, 40 ਦਿਨ ਦਾ ਤੂੰ ਜਾ ਸਕਦਾ, 40 ਦਿਨ ਦੀ ਛੁੱਟੀ ਲੈ ਕੇ ਆ ਕਹਿ ਲਈਏ, ਜਾਂ ਬਾਬੇ ਨਾਨਕ ਨੇ ਭੇਜ ਦਿੱਤਾ ਕਹਿ ਲਈਏ। ਇਹ ਬਾਕੀਆਂ ਨੂੰ ਮਿਲਦਾ ਰਾਏ ਬਲਾਰ ਕੋਲ ਗਿਆ, ਤੇ ਰਾਏ ਬਲਾਰ ਬਿਸਤਰੇ ਤੇ ਪਿਆ ਹੋਇਆ, ਬਿਰਧ ਵੀ ਹੋ ਗਿਆ, ਕੋਈ ਸਰੀਰ ਵੀ ਸਾਥ ਨਹੀਂ ਦੇ ਰਿਹਾ, ਭਾਈ ਮਰਦਾਨੇ ਨੇ ਉਠਾਇਆ। ਤੇ ਮਰਦਾਨੇ ਨੂੰ ਕੱਲਿਆਂ ਵੇਖ ਕੇ ਕਹਿਣ ਲੱਗੇ, ਬਾਬਾ ਕਿੱਥੇ ਹੈ? ਮੇਰੀ ਰੀਝ ਹੈ, ਮੇਰਾ ਚੇਤਾ ਕਰਾਇਓ ਉਹਨੂੰ, ਮੈਂ ਬਿਮਾਰ ਰਹਿੰਦਾ, ਪਤਾ ਨਹੀਂ ਸਰੀਰ ਦਾ ਕੀ ਬਣਨਾ, ਮੇਰੀ ਰੀਝ ਚੇਤੇ ਕਰਾ ਦਿਓ। ਜਦੋਂ ਬਾਬੇ ਕੋਲ ਗਿਆ, ਕਹਿਣ ਲੱਗੇ ਮਰਦਾਨਾ, ਸੱਚੇ ਪਾਤਸ਼ਾਹ ਤੁਹਾਨੂੰ ਰਾਏ ਬਲਾਰ ਜੀ ਯਾਦ ਕਰਦੇ ਨੇ, ਤੇ ਖਿਆਲ ਕਰਿਆ ਗੁਰੂ ਕਾ ਸਿੱਖ ਗੁਰੂ ਨੂੰ ਯਾਦ ਕਰੇ ਤੇ ਭਲਾ ਗੁਰੂ ਹਾਜ਼ਰ ਨਾ ਹੋਵੇ, ਕਦੀ ਹੋ ਹੀ ਨਹੀਂ ਸਕਦਾ। ਭੈਣ ਕੋ ਪ੍ਰਸ਼ਾਦਾ ਪੱਕਦਿਆਂ ਪੱਕਦਿਆਂ ਕਿਤੇ ਫੁੱਲ ਜਾਏ, ਬੇਬੇ ਨਾਨਕੀ ਦੀ ਜਿੱਤ ਆਮ ਹੀ ਆਉਂਦਾ ਜ਼ਿਕਰ, ਤੇ ਉਸੇ ਵੇਲੇ ਆਪਣੇ ਭਰਾ ਨੂੰ ਯਾਦ ਕਰਦੇ ਨੇ, ਮੇਰਾ ਭਰਾ ਬੜਾ ਖੁਸ਼ ਹੋ ਕੇ ਖਾਂਦਾ, ਜੇ ਭੁੱਖ ਲੱਗੇ ਪ੍ਰਸ਼ਾਦੇ ਫੁੱਲੇ ਨੂੰ ਬੜੇ ਪਿਆਰ ਨਾਲ ਖਾਂਦਾ, ਬੜਾ ਖੁਸ਼ ਹੁੰਦਾ, ਕਿਤੇ ਅੱਜ ਹੁੰਦਾ। ਕਹਿਣ ਲੱਗੇ ਉਸੇ ਵੇਲੇ ਹਾਜ਼ਰ ਹੋ ਗਿਆ ਸੀ ਗੁਰੂ ਘਰ ਵਿੱਚ, ਪੱਕਣ ਵਾਲਾ ਹਰ ਪ੍ਰਸ਼ਾਦਾ ਫੁੱਲ ਫੁੱਲ ਕੇ ਲੈਣਾ ਚਾਹੀਦਾ, ਗੁਰੂ ਕਿਰਪਾ ਕਰੇ। ਗੁਰੂ ਛਕਦਾ ਜੇ ਗੁਰੂ ਹਾਜ਼ਰ ਹੁੰਦਾ, ਗੁਰਸਿੱਖਾਂ ਦੇ ਰੂਪ ਵਿੱਚ ਹੋ ਜਾਂਦਾ, ਗੁਰੂ ਨੂੰ ਚੇਤੇ ਕੀਤਾ, ਗੁਰੂ ਆ ਗਿਆ। ਭਾਈ ਮਰਦਾਨਾ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਧੇ ਉਹਦੇ ਕੋਲ ਗਏ ਰਾਏ ਬਲਾਰ ਦੇ, ਕਿਉਂਕਿ ਯਾਦ ਕੀਤਾ ਸੀ, ਤੇ ਜਾ ਕੇ ਲੰਮੇ ਪਿਆਂ ਦੇ, ਕਿਉਂਕਿ ਬਿਸਤਰ ਤੇ ਸਨ, ਗੋਡੀਆਂ ਹੱਥ ਲਾਇਆ, ਵੱਡੇ ਸਨ, ਬਜ਼ੁਰਗ ਸਨ, ਦੋਵਾਂ ਪਾਸਿਓਂ ਭਾਈ ਮਰਦਾਨਾ ਜੀ ਨੇ ਇੱਕ ਪਾਸਿਓਂ ਪਕੜਿਆ, ਇੱਕ ਪਾਸਿਓਂ ਗੁਰੂ ਨਾਨਕ ਦੇਵ ਮਹਾਰਾਜ ਨੇ ਸਹਾਰਾ ਦਿੱਤਾ ਮੋਢੇ ਨੂੰ। ਵਾਹ ਵਾਹ, ਕਿਆ ਗੁਰਸਿੱਖ ਹੋਏਗਾ ਜਿਹਨੂੰ ਬਾਬਾ ਨਾਨਕ ਆਪ ਉਠਾ ਰਿਹਾ ਬਿਸਤਰ ਤੋਂ, ਦੋਵਾਂ ਪਾਸਿਓਂ ਉਠਾ ਕੇ ਬਿਠਾਇਆ, ਤੇ ਨਾ ਨਾ ਕਰਦਿਆਂ ਦੇ ਬਾਬੇ ਅੱਗੇ ਸੀਸ ਨੀਵਾਂ ਕਰ ਦਿੱਤਾ, ਸ਼ੁਕਰ ਹੈ ਮੇਰਾ, ਸ਼ੁਕਰ ਹੈ ਮੇਰਾ, ਸ਼ੁਕਰ ਹੈ ਮੈਨੂੰ ਬਾਬਾ ਤੇਰੇ ਦਰਸ਼ਨ ਹੋਏ। ਕਿੰਨਾ ਤੂੰ ਆਪਣੇ ਸੇਵਕਾਂ ਨੂੰ ਪਿਆਰ ਕਰਦਾ, ਮੈਂ ਯਾਦ ਕੀਤਾ ਤੂੰ ਹਾਜ਼ਰ ਹੋ ਗਿਆ, ਮੈਂ ਕਿਵੇਂ ਸ਼ੁਕਰਾਨਾ ਕਰਾਂ ਤੇਰਾ। ਤੇ ਬਹਿ ਗਏ, ਹੱਥ ਜੁੜ ਗਏ, ਸਤਿਗੁਰੂ ਸੱਚੇ ਪਾਤਸ਼ਾਹ ਉਹਦੇ ਨਾਲ ਆਸਣ ਤੇ ਬੈਠ ਗਏ, ਵਿਚਾਰ ਚਰਚਾ ਚੱਲ ਪਈ। ਕਹਿਣ ਲੱਗੇ ਬਾਬਾ ਜੀ ਅੰਤਲਾ ਸਮਾਂ ਹੈ, ਕੁਝ ਮੈਨੂੰ ਵੀ ਦੇ ਦਿਓ। ਵਾਹ ਵਾਹ, ਕਿਤੇ ਸਿੱਖ ਗੁਰੂ ਕੋਲ ਮੰਗੇ ਤੇ ਸਹੀ ਕੁਛ,
ਗੁਰੂ ਤੇ ਬੈਠਾ ਹੁੰਦਾ, ਭੁਲਾਰੇ ਲੈ ਕੇ ਬੈਠਾ। ਮੰਗਣ ਵਾਲੇ ਦੀ ਜਿਹੜੀ ਦੇਰੀ ਹੁੰਦੀ ਹੈ, ਦੇਣ ਵੱਲੋਂ ਦੇਰੀ ਨਹੀਂ ਜੇ ਕਰਦਾ ਮੇਰਾ ਬਾਬਾ। ਕਹਿਣ ਲੱਗੇ ਕੁਝ ਮੈਨੂੰ ਵੀ ਦਿਓ। ਕਹਿੰਦੇ ਕੀ ਦਵਾਂ? ਕਹਿਣ ਲੱਗੇ ਜੋ ਲੋਕਾਂ ਨੂੰ ਵੰਡਦਾ ਫਿਰਦਾ ਮੈਨੂੰ ਵੀ ਦੇ। ਵਾਹ, ਕਿਤੇ ਅਸੀਂ ਵੀ ਕਹੀਏ ਸੱਚੇ ਪਾਤਸ਼ਾਹ ਇੰਨੀ ਮਨੁੱਖਤਾ ਤਾਰਤੀ, ਤੂੰ ਬਚਨ ਦੇ ਕੇ, ਹੁਕਮ ਦੇ ਕੇ, ਸਿੱਖਿਆ ਦੇ ਕੇ, ਸਾਨੂੰ ਵੀ ਦੇ। ਮੇਰੇ ਹਿਰਦੇ ਚ ਜਦੋਂ ਨਿਕਲ ਆਇਆ ਨਾ, ਸਮਝ ਲਓ ਉਦੋਂ ਸਭ ਕੁਝ ਮਿਲ ਜਾਣਾ ਹੈ, ਬਸ ਸਾਡੇ ਮੰਗਣ ਚ ਹੀ ਦੇਰੀ। ਮੈਂ ਫਿਰ ਗੱਲ ਕਰ ਦੂੰ, ਕਰਤੇ ਕਿਆ ਬਾਤਾਂ ਚੱਲ ਪਈਆਂ, ਰਹਿਮਤਾਂ ਹੋ ਗਈਆਂ। ਸੱਚੇ ਪਾਤਸ਼ਾਹ ਕਰਤਾਰ ਦੀ ਸਿਵ ਸਲਾਹ ਜੋ ਲੋਕਾਂ ਨੂੰ ਵੰਡਦੇ ਸਨ, ਜਿਵੇਂ ਜਿਵੇਂ ਕਰਤੇ ਮੌਲੇ ਦੀ ਬਾਤ ਹੈ, ਹਰ ਕੀਆ ਕਥਾ ਕਹਾਣੀਆਂ ਚੱਲ ਰਹੀਆਂ, ਐਸੀਆਂ ਚੱਲੀਆਂ ਕਿ ਸੁਣਦਿਆਂ ਸੁਣਦਿਆਂ ਸੁਣਦਿਆਂ ਸੁਣਦਿਆਂ ਨਿੱਜ ਕਰ ਜਾ ਵਸਿਆ ਰਹੇ ਬਲਾਰ। ਕਿੰਨਾ ਕਰਮਾਂ ਵਾਲਿਆ ਹੋਗਾ ਉਹ ਸਿੱਖ ਜਿਹੜਾ ਗੁਰੂ ਕੀਆਂ ਕਥਾ ਕਹਾਣੀਆਂ ਸੁਣਦਿਆਂ ਸੁਣਦਿਆਂ ਸੁਣਦਿਆਂ ਜਾ ਬਰਾਜੇ ਆਪਣੇ ਨਿੱਜ ਘਰ। ਗੁਰੂ ਕਿਰਪਾ ਕਰੇ ਕਿਤੇ ਇਸ ਭਾਵਨਾ, ਗੁਰੂ ਕੋ ਸੁਣਦੇ ਅਸੀਂ ਬੜੇ ਹਾਂ, ਬਹੁਤ ਸੁਣਦੇ ਹਾਂ। ਜਿਸ ਦਿਨ ਭਾਵਨਾ ਨਾਲ ਸੁਣਿਆ ਗਿਆ ਨਾ ਕੋ ਬਚਨ, ਉਸ ਨਦਰੋ ਨਦਰ ਨਿਹਾਲ ਹੋ ਜਾਣਾ। ਅਸੀਂ ਉਸ ਬਿਰਤੀ ਨਾਲ ਸੁਣਦੇ, ਸੱਜਣ ਠੱਗ ਨੇ ਸੁਣ ਲਿਆ ਬੜੇ ਧਿਆਨ ਨਾਲ, ਸ਼ਬਦ ਇੱਕੋ ਹੀ ਸੁਣਿਆ ਕਹਿੰਦੇ ਨੇ, ਉਹ ਰੱਬ ਦੀ ਕਿਤੇ ਰਹਿਮਤ ਹੋ ਗਈ। ਕਿੰਨੀਆਂ ਠੱਗੀਆਂ, ਕਿੰਨੀਆਂ ਚੋਰੀ, ਕਿੰਨੇ ਕਤਲ, ਕਿ ਗੁਰੂ ਕੇ ਪਾਵਨ ਵਚਨਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਸੁਣਦੇ ਪਹਿਲੇ ਸ਼ਬਦ ਨਾਲ ਇੱਕੋ ਸ਼ਬਦ ਨਾਲ ਹੀ ਬਸ ਪਾਣੀਓ ਪਾਣੀ ਹੋ ਗਿਆ। ਬਾਬਾ ਰੱਖ ਲੈ ਮੈਨੂੰ, ਬਾਬਾ ਰੱਖਣ ਹੀ ਗਿਆ ਸੀ, ਬਾਬਾ ਸਮਝਾਉਣ ਹੀ ਗਿਆ ਸੀ, ਲੱਭ ਲੱਭ ਕੇ ਗਿਆ ਕਿੱਥੇ ਕਿੱਥੇ ਲੋੜਵੰਦ ਹੈ, ਕਿਹਨੂੰ ਕਿਹਨੂੰ ਲੋੜ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰੀ ਜ਼ਿੰਦਗੀ ਸਫ਼ਰ 'ਚ ਰਹੇ, ਕੋਈ 30,000 ਕਿਲੋਮੀਟਰ ਕਹਿੰਦੇ ਉਹਨਾਂ ਨੇ ਕੀਤਾ, ਬਹੁਤਾ ਪੈਦਲ ਕੀਤਾ, ਕਿੱਥੇ ਨਹੀਂ ਗਏ। ਕਿੰਨੀ ਵੱਡੀ ਘਟਨਾ ਹੋਏਗੀ। ਇੱਕ ਦਿਨ ਬੜੇ ਚਿਰ ਬਾਅਦ 7-8 ਸਾਲ ਦੀ ਫੇਰੀ ਲਾ ਕੇ ਨਾ ਘਰੇ ਆਏ ਤੇ ਮਾਤਾ ਜੀ ਨੂੰ ਮਿਲੇ। ਮਾਤਾ ਜੀ ਤਰਸ ਜਾਂਦੀ, ਬੱਚਾ ਤੇ ਕਦੇ 4 ਘੜੀਆਂ ਪਰੇ ਹੋ ਜਾਏ ਤੇ ਮਾਂ ਕੋਲ ਬੜਾ ਔਖਾ ਹੋ ਜਾਂਦਾ, ਸਾਹਮਣਾ ਜਰਨਾ ਬੜਾ ਔਖਾ ਹੁੰਦਾ, ਧਿਆਨ ਤੇ ਬੱਚੇ 'ਚ ਹੁੰਦਾ ਨਾ। ਕਹਿਣ ਲੱਗਾ ਪੁੱਤ ਕਿੱਥੇ ਰਹਿਣਾ ਹੈ? ਕਹਿਣ ਲੱਗਾ ਮਾਂ ਤੇਰੇ ਹਿਰਦੇ 'ਚ ਰਹਿਣਾ ਹੈ। ਤੇ ਅੱਗਿਓਂ ਕਹਿਣ ਲੱਗੇ ਪੁੱਤ ਅੱਖਾਂ ਸਾਵੇਂ ਮੀਰਿਆ ਕਰ। ਹਾਏ ਮਾਂ, ਅੱਖਾਂ ਸਾਵੇਂ ਮੀਰਿਆ ਕਰ। ਸੱਚੇ ਪਾਤਸ਼ਾਹ ਕਿਰਪਾ ਕਰੇ ਕਿਤੇ ਸਾਡੀਆਂ ਅੱਖਾਂ ਸਾਵੇਂ ਗੁਰੂ ਹੋਵੇ, ਸਾਨੂੰ ਹੋਰ ਸਭ ਕੁਝ ਦਿਸ ਜਾਂਦਾ, ਸਾਨੂੰ ਗੁਰੂ ਨਹੀਂ ਦਿਸਦਾ। ਬਾਬਾ ਨਾਨਕ ਰਾਏ ਬਲਾਰ ਕੋਲ ਕਥਾ ਕਹਾਣੀਆਂ ਕਹਿ ਰਿਹਾ ਹੈ, ਅਜੇ ਤੀਕ ਕਹਿ ਰਿਹਾ, ਹੁਣ ਵੀ ਕਹਿ ਰਿਹਾ, ਇੱਥੋਂ ਵੀ ਕਹਿਣਾ ਉਹਨੇ। ਬਾਬੇ ਨਾਨਕ ਨੇ ਕਹਿਣਾ ਸੀ, ਕੌਣ ਕਹਿਣ ਕੋ ਹੋਣ ਵਾਲੇ। ਤੇ ਸੁਣਨ ਵਾਲੇ ਨਿੱਜ ਘਰ ਪਹੁੰਚ ਹੀ ਜਾਂਦੇ ਨੇ ਜਿਹੜੇ ਧਿਆਨ ਨਾਲ ਸੁਣਦੇ ਨੇ। ਗੁਰੂ ਕਿਰਪਾ ਕਰੇ ਕਿਤੇ ਸ਼ਬਦ ਸੁਰ ਦਾ ਸਮੇਲ ਸਾਡਾ ਹੋ ਜਾਏ। ਅੱਜ ਦੇ ਸ਼ਬਦ ਵਿੱਚ ਵੀ ਗੁਰੂ ਸਾਹਿਬਾਨ ਨੇ ਸਾਨੂੰ ਸਿੱਧਾ ਮਾਰਗ ਦੱਸਿਆ ਹੈ ਵੀ ਸੰਸਾਰ ਦੇ ਲੋਕੋ, ਧਰਮ ਤੁਸੀਂ ਆਪਣੇ ਆਪ ਨੂੰ ਧਰਮੀ ਸਮਝੀ ਬੈਠੇ ਹੋ ਨਾ, ਇਹ ਧਰਮ ਨਹੀਂ, ਇਹ ਫੋਕਟ ਕਰਮ ਨੇ। ਖਾਸ ਕਰਕੇ ਬ੍ਰਾਹਮਣ ਨੂੰ ਸੰਬੋਧਨ ਹੁੰਦੇ ਨੇ ਪਹਿਲੇ ਸਲੋਕ ਵਿੱਚ, ਕਿਉਂਕਿ ਬ੍ਰਾਹਮਣ ਦਾ ਬੜਾ ਯਕੀਨ ਸੀ, ਇਹਨੇ ਐਸਾ ਗਲਵਾ ਪਾਇਆ ਸੀ ਵੀ ਨਿਕਾਹ ਜਾਂ ਘਰ 'ਚ ਕੰਮ ਹੋਣਾ ਨਾ, ਬੱਚੇ ਦੇ ਸਿਰ ਦਰਦ ਵੀ ਤੇ ਬ੍ਰਾਹਮਣ ਕੋਲ ਲੈ ਜਾਣਾ, ਹੱਥ ਹੌਲਾ ਕਰ ਦਿਓ। ਹੁਣ ਭਾਈ ਕੋਣ ਲੱਗ ਪਿਆ, ਗੱਲ ਵੱਖਰੀ ਹੈ, ਉੱਥੇ ਕੀ ਰੱਖਿਆ ਸੀ। ਤੇ ਉਹਦੀ ਹਰ ਬਾਤ ਬਾਬੇ ਨਾਨਕ ਨੂੰ ਚੰਗੀ ਨਹੀਂ ਸੀ ਲੱਗਦੀ, ਸਿਰਫ ਵਾਰ ਵਾਰ ਜਾਂਦਾ ਸੀ ਕਿਹੜੇ ਸਥਾਨ ਤੇ ਤੀਰਥ ਤੇ ਬਾਬਾ ਨਹੀਂ ਗਿਆ, ਗਿਆ ਸਮਝਾਉਣ ਹੈ, ਬ੍ਰਾਹਮਣ ਨੂੰ ਸਮਝਾਉਣ ਜਾਂਦਾ ਬੜੇ ਸਿੱਧੇ ਜਿਹੇ ਢੰਗ ਨਾਲ। ਹੁਣ ਬਾਬਾ ਜੀ ਹਰਿਦੁਆਰ ਗਏ ਨੇ, ਇੱਧਰ ਨੂੰ ਪਾਣੀ ਝੱਟਦੇ ਵੇਖ ਕੇ ਐਨ ਕਿੱਟਣ ਲੱਗ ਪਿਆ, ਤਰੀਕਾ ਹੀ ਨਾ ਬਾਬੇ ਦਾ ਬਾਤ ਸਮਝਾਉਣ ਦਾ, ਜਿਉਂ ਲੱਗੇ ਜਿਉਂ ਲੱਗੇ। ਤੇ ਵੇਖਣ ਵਾਲੇ ਕਹਿਣ ਕੋ ਕਮਲਾ ਆ ਗਿਆ, ਇੱਕ ਨੇ ਜਾ ਕੇ ਸਮਝਾਇਆ। ਬਾਬਾ ਨਾਨਕ ਲੱਗਾ ਰਿਹਾ ਆਪਣੇ ਕੰਮ, ਉਹਦੀ ਅਣਸੁਣੀ ਕੀਤੀ, ਦੂਜਾ ਆਇਆ, ਤੀਜਾ ਆਇਆ, ਬ੍ਰਾਹਮਣ ਪੰਡਤਾਂ ਦਾ ਬ੍ਰਾਹਮਣ ਤਕੜਾ ਇਕੱਠ ਹੋ ਗਿਆ, ਦੋ ਗਿਆ ਵੇਖੋ ਇੱਕ ਹੁਣ ਉਦਾਂ। ਕਹਿੰਦੇ ਨਾਨਕ ਨਾਨਕ, ਕਹਿੰਦੇ ਕੋਈ ਨਾਨਕ ਨਿਰੰਕਾਰ ਹੀ ਆਇਆ, ਇਹਨੇ ਤੇ ਵੀ ਨਹੀਂ ਪਤਾ ਪਾਣੀ ਆਇਆ ਨੂੰ ਦੇਈਦਾ ਚੜ੍ਹਦੇ ਨੂੰ।
ਪਰ ਬਾਬੇ ਦਾ ਤਰੀਕਾ ਸੀ ਇੱਕ ਵਾਰੀ ਇਕੱਠੇ ਤੇ ਹੋਏ ਨੂੰ ਇੱਕ ਵਾਰੀ ਸੁਰ ਤੇ ਜੁੜੇ। ਮੇਰੇ ਬਾਬੇ ਨਾਨਕ ਦੀ ਕਲਾ ਹੈ, ਸਾਨੂੰ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਵੱਲ ਖਿੱਚ ਦਿੰਦੇ ਹਾਂ, ਆਪਣੀ ਸੁਰਤ ਨਾਲ ਜੋੜਨ ਦਾ ਯਤਨ ਕਰ। ਹਰ ਯਤਨ ਕੀਤਾ ਬਾਬੇ ਨੇ, ਕਿਹੜਾ ਯਤਨ ਨਹੀਂ ਕੀਤਾ? ਦੁੱਖ ਦੇ ਕੇ ਵੀ ਕੀਤਾ, ਸੁੱਖ ਦੇ ਕੇ ਵੀ ਵੇਖ ਲਿਆ, ਕੋਈ ਸੁੱਖਾਂ ਕਰਕੇ ਗੁਰੂ ਦੇ ਨਾਲ ਜੁੜ ਜਾਂਦਾ ਸੱਚੇ ਪਾਤਸ਼ਾਹ, ਬੜਾ ਕੁਝ ਦਿੱਤਾ ਹੈ, ਕੋਈ ਦੁੱਖਾਂ ਨਾਲ ਮਾਰਿਆ ਗੁਰੂ ਕੀ ਹਜ਼ੂਰੀ 'ਚ ਆ ਜਾਂਦਾ ਸੱਚੇ ਪਾਤਸ਼ਾਹ ਤਾਂ ਜੋੜ ਦਿੰਦਾ। ਇਹ ਰਹਿਮਤ ਹੈ ਮੇਰੇ ਬਾਬੇ ਨਾਨਕ ਦੀ। ਉਹ ਜਦੋਂ ਬੜਾ ਇਕੱਠ ਹੋ ਗਿਆ, ਦੋਵੇਂ ਚੌਹਣੇ ਰੋਕਿਆ, ਵੇਖਿਆ ਹੁਣ ਤਾਂ ਕੰਢੇ ਦੋਵੇਂ ਪਾਸੇ ਭਰ ਗਏ ਨੇ ਸੁਣਨ ਵਾਲਿਆਂ ਦੇ, ਫਿਰ ਵਿਚਾਰ ਚਰਚਾ ਕੀਤੀ ਕਿਉਂ ਪਾਣੀ ਇੱਧਰ ਨੂੰ ਕਿਉਂ ਦੇਵਾਂ ਅਤੇ ਇੱਧਰ ਨੂੰ ਤੁਸੀਂ ਕਿਉਂ ਦਿੰਦੇ ਹੋ, ਕਿੱਧਰ ਨੂੰ ਮੈਂ ਕਿਉਂ ਨਾ ਦੇਵਾਂ ਕਹਿਣ ਲੱਗੇ, ਕਿੱਧਰ ਨੂੰ ਤੁਸੀਂ ਕਿਹਨੂੰ ਦਿੰਦੇ? ਕਹਿੰਦੇ ਅਸੀਂ ਦਿੰਦੇ ਹਾਂ ਸੂਰਜ ਨੂੰ। ਬਾਬੇ ਨੇ ਫਿਰ ਝੱਟਣਾ ਸ਼ੁਰੂ ਕਰਤਾ, ਕਹਿੰਦਾ ਫਿਰ ਠੀਕ ਆ, ਮੈਂ ਵੀ ਦੇ ਰਿਹਾ, ਮੈਂ ਕਰਤਾਰਪੁਰ ਨੂੰ ਦੇ ਰਿਹਾ, ਬੂਟੇ ਚਾਰ ਲਾਏ ਨੇ, ਸੁੱਕਦੇ ਹੋਣੇ ਨੇ, ਚਿਰ ਹੋ ਗਿਆ ਮੈਨੂੰ ਆਏ। ਉਹ ਹੱਸ ਪਏ, ਬਾਹਰ ਹੱਦ ਹੋ ਗਈ ਵੀ ਉੱਥੇ ਨਹੀਂ ਪਹੁੰਚਣਾ ਤੇਰਾ ਪਾਣੀ ਕਰਤਾਰਪੁਰ। ਕਹਿਣ ਲੱਗਾ ਜੇ ਮੇਰਾ ਕਰਤਾਰਪੁਰ ਨਹੀਂ ਪਹੁੰਚਣਾ, ਤੁਹਾਡਾ ਸੂਰਜ ਤੀਕ ਵੀ ਨਹੀਂ ਪਹੁੰਚਣਾ, ਇੱਡੀ ਉੱਚਾ ਪਹੁੰਚ ਜਾਏਗਾ ਜੇ ਉੱਥੇ ਤੁਹਾਡਾ ਪਹੁੰਚਿਆ ਮੇਰਾ ਜ਼ਰੂਰ। ਮਤਲਬ ਸੀ ਭਾਈ ਇਸ ਨੂੰ ਥੋੜ੍ਹੀ ਵਰਤਣ ਦਾ ਯਤਨ ਕਰੋ, ਦਲੀਲ ਹੈ, ਤਰਕ ਹੈ। ਕਿੰਨੇ ਕਰਮ ਸਨ ਜਿਹੜੇ ਸਾਨੂੰ ਅੱਜ ਵੀ ਸਾਡੇ ਕੋਲ ਹੈ। ਹੁਣ ਗੱਲ ਵੱਖਰੀ ਵੀ ਕਈ ਵਾਰੀ ਬ੍ਰਾਹਮਣ ਨੇ ਕਛਹਿਰਾ ਵੀ ਪਾ ਲਿਆ ਅਤੇ ਕਈ ਵਾਰੀ ਕਿਰਪਾਨ ਵੀ ਪਾ ਲੈਂਦਾ, ਜੇ ਬਹੁਤ ਥਾਈਂ ਬੈਠਾ ਸੀ, ਗੁਰਦੁਆਰੇ ਬੜੇ ਬੜੇ ਡੇਰੇ ਬਣਾ ਕੇ ਬੈਠੇ, ਨਹੀਂ ਨਿਕਲਦਾ ਸਾਡੇ ਮਨ ਚੋਂ, ਨਹੀਂ ਨਿਕਲਦਾ। ਕੋਈ ਪੁਰਾਣੀ ਚੜ੍ਹਾਈ ਕਰ ਜਾਏ ਗੁਰਸਿੱਖ ਅਤੇ ਉਹ ਸਾਡੇ ਆਂਢ ਗੁਆਂਢ ਬੈਠੇ ਨੇ ਸਾਰੇ, ਚਲੋ ਹਰ ਇੱਕ ਨੇ ਚੜ੍ਹਨਾ, ਬਜ਼ੁਰਗ ਚੜ੍ਹਾਈ ਕਰ ਗਿਆ ਕੋਈ, ਅਤੇ ਉਹ ਵਿੱਚੋਂ ਚਰਚਾ ਚੱਲ ਪੈਂਦੀ ਹੈ ਅਤੇ ਇਹਦੇ ਨਾਲ ਚਾਰ ਕੁ ਪਟੋਲੇ ਜੇ ਰੱਖ ਦਿਓ, ਦਿਨ ਚੰਗੇ ਨਹੀਂ ਚੱਲਦੇ ਪਏ, ਮੈਨੂੰ ਨਾ ਹੀ ਭੁੱਲ ਗਿਆ। ਉਹ ਦੱਸਣਗੇ ਇਹਦੇ ਨਾਲ ਕਾਨਾ ਪਾ ਦੇ, ਇਹਦਾ ਮੂੰਹ ਇਹਨੂੰ ਕਰ, ਉਹ ਹੱਦ ਹੋ ਗਈ ਤੁਹਾਡੇ ਵਾਲੀ। ਉਹ ਫਿਰ ਬ੍ਰਾਹਮਣ ਸਾਡੇ ਵਿੱਚੋਂ ਬੋਲਦਾ ਨਾ, ਸਾਡੇ 'ਚ ਬਜ਼ੁਰਗ ਕੁਛ ਬੀਬੀ ਕੋਲ ਬੈਠੀ ਹੁੰਦੀ, ਕੁਛ ਸੋਹਣਾ ਬੈਠਾ ਹੁੰਦਾ। ਹੁਣ ਪੈਂਚਕਾਂ ਨੇ ਜੀ, ਪੈਂਚਕਾਂ ਕੌਣ ਦੱਸਦਾ ਯਾਰ, ਪੰਡਿਤ ਥੋੜ੍ਹਾ ਆ ਕੇ ਦੱਸ ਗਿਆ, ਅਸੀਂ ਸਿੱਖੀ ਰੂਪ ਵਿੱਚ ਦੱਸ ਰਹੇ ਹੁੰਦੇ ਹਾਂ ਆਹ ਕਰਜਾ ਇੱਦਾਂ ਕਰ। ਕੋਈ ਰਸਮ ਕਰਨੀ ਹੈ, ਕੋਈ ਕੱਪੜਾ ਪਾਉਣ ਲੱਗੇ, ਨਹੀਂ ਇਸ ਵਾਰ ਨਹੀਂ ਪਾਈਦਾ, ਇਸ ਵਾਰ ਪਾਈਦਾ, ਗਹਿਣਾ ਇਸ ਵਾਰ ਨਹੀਂ, ਇਸ ਵਾਰ ਉਹ ਸਾਰੀਆਂ ਉਹਨੇ ਕਈਆਂ ਸਾਡੇ 'ਚ ਬੈਠੀਆਂ ਹੋਈਆਂ, ਆਹ ਵਾਰ ਚੰਗਾ ਹੈ, ਆਹ ਵਾਰ ਮਾੜਾ ਹੈ, ਬੁਰੀ ਤਰ੍ਹਾਂ ਤੁਰ ਅੰਦਰ ਤੱਕ ਉਹ ਬੈਠਾ ਹੋਇਆ ਜਿਹਨੂੰ ਬਾਬਾ ਨਾਨਕ ਕੱਢਣਾ ਚਾਹੁੰਦਾ ਹੈ। ਇਹ ਠੀਕ ਹੈ, ਇਹ ਫੋਕਟ ਕਰਮ ਨੇ। ਪੰਚਮ ਪਾਤਸ਼ਾਹ ਨੂੰ ਸ਼ਹੀਦੀ ਪਿੱਛੇ ਬੜਾ ਵੱਡਾ ਇਹਨਾਂ ਲੋਕਾਂ ਦਾ ਰੋਲ ਸੀ, ਜਿਹੜੇ ਚਾਹੁੰਦੇ ਸਨ, ਨਹੀਂ ਚਾਹੁੰਦੇ ਸਨ ਵੀ ਲੋਕ ਜਾਗ ਜਾਣ, ਅਤੇ ਬਾਬਾ ਚਾਹੁੰਦਾ ਸੀ ਵੀ ਸਾਰਿਆਂ ਨੂੰ ਜਗਾ ਦੇਵਾਂ, ਉੱਠੋ ਯਾਰ ਕਿਹੜੇ ਕੰਜ ਪਏ ਆ, ਸਿੱਧਾ ਨਿਰੰਕਾਰ ਨਾਲ ਸਾਂਝ ਪਾ ਲਓ, ਵਿਚਰਿਆਂ ਦੇ ਕਾਹਨੂੰ ਪੈਰ ਫੜਦੇ। ਫਿਰ ਗੁਰ ਪਕੜਾਏ ਪ੍ਰਭ ਕੇ ਪੈਰਾਂ, ਪ੍ਰਭੂ ਦੇ ਪੈਰ ਉਹਨੇ ਆਪਣੇ ਨਹੀਂ ਪਕੜਾਏ ਗੁਰੂ ਨੇ। ਹਾਂ, ਸਿੱਖ ਪਿਆਰ ਨਾਲ ਗੁਰੂ ਕੇ ਪਕੜ ਪੜਦਾ, ਕਿਉਂਕਿ ਗੁਰੂ ਦਾ ਇੱਕ ਹੱਥ ਨਿਰੰਕਾਰ ਵਾਲੇ ਪਾਸੇ, ਇੱਕ ਸੰਸਾਰ ਵਾਲੇ ਪਾਸੇ, ਇੱਕ ਸਾਡੇ ਸਿਰ 'ਤੇ ਰੱਖਿਆ ਹੁੰਦਾ, ਇੱਕ ਨਿਰੰਕਾਰ ਨਾਲ ਸਿੱਧਾ ਸੰਬੰਧ ਗੁਰੂ ਦਾ। ਗੁਰੂ ਕਿਰਪਾ ਕਰੇ ਅਸੀਂ ਬੁਰੀ ਤਰ੍ਹਾਂ ਫਸੇ ਸਾਂ, ਇਸ ਲਈ ਸੱਚੇ ਪਾਤਸ਼ਾਹ ਨੇ ਉਹਨੂੰ ਬਹੁਤ ਵੀ ਸੰਬੋਧਨ, ਪੰਡਿਤ ਨੂੰ ਜ਼ਿਆਦਾ ਸੰਬੋਧਨ ਕੀਤਾ, ਯੋਗੀ ਨੂੰ ਵੀ ਸੰਬੋਧਨ ਕੀਤਾ, ਕਾਜੀ ਨੂੰ ਵੀ ਸੰਬੋਧਨ ਕੀਤਾ, ਪਰ ਜ਼ਿਆਦਾ ਪੰਡਿਤ ਨੂੰ, ਬ੍ਰਾਹਮਣ ਨੂੰ, ਜਿਹਨੇ ਕਰਮ ਕਾਂਡਾਂ ਨੂੰ ਧਰਮ ਬਣਾ ਕੇ ਰੱਖ, ਜਿਹਨੇ ਭਰਮ 'ਚ ਪਾ ਦਿੱਤਾ ਸੀ ਮਨੁੱਖਤਾ। ਭਰਮ ਵਿੱਚ ਪੈ ਨੂੰ ਕੱਢਣਾ ਬੜਾ ਔਖਾ ਹੈ, ਅਨਪੜ੍ਹ ਬੰਦੇ ਨੂੰ ਤਾਂ ਪੜ੍ਹਾਉਣਾ ਸੌਖਾ ਹੋ ਜਾਂਦਾ, ਜਿਹੜਾ ਪਹਿਲਾਂ ਗਲਤ ਪੜ੍ਹ ਜਾਏ ਉਹਦਾ ਪਹਿਲਾਂ ਗਲਤ ਮਿਟਾਉਣਾ ਬੜਾ ਔਖਾ ਹੋ ਜਾਂਦਾ। ਜਿਹੜਾ ਪਿਛਲੇ ਇੰਨੇ ਦਿਨਾਂ ਤੋਂ ਉਹਦੇ ਮੰਤਰ ਕਹੇ ਹੋਏ, ਉਹਦੇ ਕਹੇ ਹੋਏ ਢੰਗ ਨਾਲ ਚੱਲਦਾ ਰਹੇਗਾ, ਉਹ ਛੱਡਣਾ ਬੜਾ ਔਖਾ ਹੈ, ਹੁਣ ਛੱਡ ਦੇਵਾਂ। ਕੋਈ ਵਿਰਲਾ ਜਾਗਦਾ ਹੈ, ਸੁੱਤਿਆਂ ਲੰਘ ਜਾਂਦੀ। ਇੱਥੇ ਵੀ ਸੱਚੇ ਪਾਤਸ਼ਾਹ ਮਾਲਕ ਸਮਝਾਉਣਾ ਕਰਦੇ ਨੇ, ਹੈ ਪੰਡਿਤ ਘਰ ਨਾਰਾਇਣ ਸਭਾ ਨਾਲ, ਤੂੰ ਕੀ ਕੀਤਾ ਹੈ ਵੀ ਆਪਣੇ ਘਰ ਵਿੱਚ ਇੱਕ ਸਥਾਨ ਬਣਾ ਲਿਆ, ਥੋੜ੍ਹਾ ਜਿਹਾ ਇਹਨੂੰ ਪੂਜਾ ਦਾ ਸਥਾਨ ਕਹਿੰਦੇ, ਬਹੁਤ ਘਰਾਂ 'ਚ ਕੋਠੀਆਂ 'ਚ ਹੁਣ ਆਮ ਬਣਨ ਲੱਗ ਗਏ, ਅਤੇ ਉੱਥੇ ਤੂੰ ਨਾਰਾਇਣ ਨੂੰ ਸਥਾਪਿਤ ਕਰ ਲਿਆ, ਇੱਕ ਮੂਰਤੀ ਲੈ ਕੇ ਨਾਰਾਇਣ ਦੀ, ਅਤੇ ਤੂੰ ਸਥਾਪਿਤ ਕਰ ਲਈ। ਉਹ ਇਕੱਲੀ ਨਹੀਂ, ਉਹਦੇ ਨਾਲ ਹੋਰ ਕਈ ਦੇਵਤੇ ਲਿਆ, ਸਭਾ ਨਾਲ ਹੋਰ ਵੀ ਕਿੰਨੇ ਸਾਰੇ ਦੇਵਤੇ ਮੂਰਤੀਆਂ ਬਣਾ ਕੇ ਤੂੰ ਇੱਕ ਆਲੇ ਵਿੱਚ ਰੱਖ ਲਈਆਂ, ਇੱਕ ਸਥਾਨ 'ਤੇ ਰੱਖ ਲਈਆਂ, ਇੱਕ ਬਾਰੀ ਵਿੱਚ ਰੱਖ ਲਈਆਂ। ਪੂਜ ਕਰੇ ਰੱਖੇ ਨਵਾਲ, ਤੂੰ ਕੀ ਕਰਦਾ ਵੀ ਪੂਜਾ ਵੀ ਕਰਦਾ ਉਹਨਾਂ ਦੀ, ਅਤੇ ਉਹਨਾਂ ਨੂੰ ਨਵਾਲ ਨਵਾਲ ਕੇ ਸੁੱਚੀਆਂ ਕਰ ਕਰਕੇ ਧੂਫਾਂ ਅਗਰਬੱਤੀਆਂ ਆਪਣੇ ਵੱਲੋਂ ਇਹ ਆਪ ਵੀ ਕਰਨਾ ਅਤੇ ਲੋਕਾਂ ਨੂੰ ਵੀ ਇਸ ਕੰਮ ਵਿੱਚ ਲਾਉਣਾ ਹੈ। ਅੱਗੇ ਕਹਿੰਦੇ ਨੇ, ਕਹਿੰਦੇ ਕੁੰਗੂ ਚੰਦਨ ਫੁੱਲ ਚੜ੍ਹਾਏ,
ਉਹਨਾਂ ਅੱਗੇ ਫੁੱਲ ਲਿਆ ਕੇ ਰੱਖਦਾ ਹੈ, ਵੰਸਵੰਨੀਆਂ ਸੁਗੰਧੀਆਂ, ਧੂਫਾਂ, ਅਗਰਬੱਤੀਆਂ, ਚੰਨਣ, ਕੇਸਰ, ਇਹ ਸਭ ਕੁਝ ਉਹਨਾਂ ਅੱਗੇ ਰੱਖਦਾ, ਉਹਨਾਂ ਅੱਗੇ ਚੜ੍ਹਾਉਣਾ, ਫੁੱਲ ਚੜ੍ਹਾਉਣਾ ਹੈ, ਉਹਨਾਂ ਨੂੰ ਨਿਵਾਲਦਾ ਹੈ। ਤੂੰ ਬ੍ਰਹਮਣ ਦੀ ਜੋ ਕਰਮ ਹੈ, ਜੋ ਕਰਮ ਕਾਂਡ, ਉਹਦੇ ਜ਼ਿਕਰ ਹੋ ਰਿਹਾ। ਤੇ ਫਿਰ ਇਹਦੇ ਨਾਲ ਅੱਗੇ ਹੋਰ ਕੀ ਕਰਦਾ, ਪੈਰੀ ਪੈ ਪੈ ਬਹੁਤ ਮਨਾਏ। ਤੂੰ ਕੀ ਕਰਦਾ ਵੀ ਉਹਨਾਂ ਦੇ ਪੈਰੀ ਪਹਿਨਦਾ ਹੈ, ਮੱਥੇ ਟੇਕਦਾ ਹੈ, ਝੁਕਦਾ ਹੈ, ਡਲਾਉਤਾਂ ਕਰਦਾ ਹੈ ਤੇ ਮਨਾਉਣ ਦਾ ਯਤਨ ਕਰਦਾ। ਤੇ ਅਸੀਂ ਸੰਸਾਰੀ ਲੋਕ ਜਾਂਦੇ ਵੀ ਅਸੀਂ ਕੋਈ ਗੱਲ ਨਹੀਂ, ਸਾਨੂੰ ਹੁੰਦਾ ਵੀ ਸਾਡੀ ਮਿੱਤ ਕਿਤੋਂ ਪੂਰੀ, ਕਿਸੇ ਨੇ ਕਹਿਤਾ ਵੀ ਉਹ ਫਲਾਣੀ ਕਬਰ ਤੇ ਇੰਨੀ ਵਾਰੀ ਮੱਥਾ ਟੇਕ ਲਓ ਤੇ ਤੁਹਾਡਾ ਘਰ ਪੂਰਾ ਹੋ ਜਾਏਗਾ। ਅਸੀਂ ਜਾਂਦੇ ਫਲਾਣੀ ਥਾਂ, ਇੰਨੀਆਂ ਚੌਂਕੀਆਂ ਭਰ ਲਓ, ਘਰ ਪੂਰਾ ਹੋ ਜਾਏਗਾ। ਸੰਸਾਰੀ ਲੋਕ ਹਾਂ, ਇਹ ਸਾਨੂੰ ਇਹ ਪਾਸੇ ਲੋਕਾਂ ਨੇ ਲਾਇਆ ਹੋਇਆ, ਤੇ ਲਾਇਆ ਕਹਿੰਦੇ ਪੁਜਾਰੀ ਲੋਕਾਂ ਨੇ, ਜਿਹਨਾਂ ਦਾ ਉਹਦੇ 'ਚ ਫਾਇਦਾ ਹੈ। ਉਹਨਾਂ ਦੂਤ ਛੱਡੇ ਨਹੀਂ, ਉਹਨਾਂ ਗਾਂ ਬੰਦੇ ਛੱਡੇ ਨੇ ਆਪਣੀ ਵਡਿਆਈ ਕਰਨ ਦੇ ਲਈ। ਬੜਾ ਬਾਬਾ ਜਾ ਰਾ ਜੇ ਇੰਨੀਆਂ ਚੌਂਕੀਆਂ ਭਰੀਆਂ, ਆਹ ਹੋ ਜਾਂਦਾ। ਉਹ ਬਾਬਾ ਨਿਰੰਕਾਰ ਨਾਲ ਜੋੜਦਾ, ਇੱਕ ਨਾਲ ਜੋੜਦਾ, ਜਿਹਨੇ ਸਭ ਕੁਝ ਦੇਵੀ ਦੇਵਤੇ ਜਿੰਨਾ ਕੁਝ ਸੰਸਾਰ 'ਚ ਜਿਹਨੇ ਪੈਦਾ ਕੀਤਾ। ਸਿੱਧਾ ਵੱਡੇ ਅਫਸਰ ਨਾਲ ਸਾਂਝ ਹੋਵੇ ਤੇ ਥੱਲੇ ਨਿੱਕੇ ਨਿੱਕੇ ਦੇ ਕਿਉਂ ਤਰਲੇ ਲੈਣੇ ਨੇ ਭਾਈ। ਇਹ ਬਾਬੇ ਨਾਨਕ ਦੀ ਵਿਚਾਰਧਾਰਾ ਸੀ। ਜਦੋਂ ਇੱਕ ਨਾਲ ਜੁੜਾਂਗੇ, ਵੱਡੇ ਨਾਲ ਜੁੜਾਂਗੇ ਤੇ ਸਾਰਿਆਂ ਤੋਂ ਵੱਡਾ ਹੋਏਗਾ ਉਹ, ਤੇ ਇੱਕ ਨਾਲ ਸਾਡਾ ਸੰਬੰਧ ਬਣ ਗਿਆ, ਸਾਰੇ ਇੱਕ ਹੋ ਜਾਵਾਂਗੇ। ਜਿਹੜਾ ਇਹਨੂੰ ਪੂਜੇ, ਕੋਈ ਇਹਨੂੰ ਪੂਜੇ, ਕੋਈ ਇਹਨੂੰ ਪੂਜੇ, ਸਾਡੀਆਂ ਮਰਿਆਦਾਂ ਵੱਖੋ ਖਰੀਆਂ, ਸਾਡੇ ਢੰਗ ਤਰੀਕੇ ਵੱਖੋ ਵੱਖਰੇ, ਸਾਡੀ ਬਾਣੀ ਵੱਖੋ ਵੱਖਰੀ, ਸਾਡਾ ਰੀਝਾਂ ਵੱਖੋ ਵੱਖਰੀਆਂ, ਸਾਡੀਆਂ ਚੜਾਵੇ ਵੱਖੋ ਵੱਖਰੇ। ਲੇਕਿਨ ਜੇ ਇੱਕ ਨਾਲ ਜੁੜ ਗਏ, ਸਾਰੀ ਦੁਨੀਆਂ ਕਹਿੰਦੀ ਇੱਕ ਰੱਬ ਹੈ, ਤੇ ਸਿੱਧਾ ਸੰਬੰਧ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਾਲ ਹੀ ਸਿੱਧਾ ਜੋੜੋ ਸੰਬੰਧ, ਏਕ ਪਿਤਾ, ਏਕ ਸਿੱਖਿਆ ਬਾਹਰ ਥੱਲੇ ਵਾਲੀਆਂ ਗੱਲਾਂ ਦੀ ਲੋੜ ਹੀ ਨਹੀਂ ਹੈਗੀ। ਕਿਰਤ ਨਾਲ ਦਾ ਸੰਬੰਧ ਕਰੋ, ਕਿਰਤ ਨਾਲ ਕਿਉਂ ਜੁੜਦੇ? ਇੱਥੇ ਮਾਲਕ ਕਹਿ ਰਹੇ ਨੇ ਤੂੰ ਉਹਨਾਂ ਨੂੰ ਪੂਜਾ ਕਰਦਾ ਹੈ, ਦੇਵੀ ਦੇਵਤੇ ਲੈ ਕੇ ਪੱਥਰ ਤੇ ਰੱਖ ਲਏ, ਉਹਨਾਂ ਦੀ ਸੇਵਾ ਵੀ ਕੀਤੀ, ਉਹਨਾਂ ਅੱਗੇ ਫੁੱਲ ਵੀ ਚਾੜੇ, ਉਹਨਾਂ ਨੂੰ ਨਵਾਲ ਵੀ ਲਿਆ, ਧੂਫਾਂ ਅਗਰਬੱਤੀਆਂ ਵੀ ਦਿਖਾ ਲਈਆਂ, ਪੈਰੀ ਪੈ ਪਏ, ਉਹਨਾਂ ਨੂੰ ਮਨਾਉਣ ਦਾ ਵੀ ਯਤਨ ਕਰਦਾ ਵੀ ਮੇਰੇ ਤੇ ਕਿਰਪਾ ਕਰ ਦੇਣ। ਪਰ ਤੇਰੀ ਬਿਰਤੀ ਜਿਹੜੀ ਹੈ, ਤੇਰੀ ਜਿਹੜੀ ਰਹਿਤ ਹੈ, ਜਿਹੜਾ ਤੇਰਾ ਅਸੀਂ ਵੇਖਦੇ ਹਾਂ ਤੈਨੂੰ, ਭਾਈ ਤੂੰ ਮਾਂ ਨੂੰ ਮਾਂ, ਮੰਗ ਮੰਗ ਪਹਿਨੇ ਖਾਏ, ਇੱਧਰੋਂ ਤੈਨੂੰ ਮਿਲਦਾ ਕੁਛ ਨਹੀਂ, ਤੇ ਫਿਰ ਮੰਗਣ ਲੋਕਾਂ ਨੇ ਘਰਾਂ ਜਾਂਦਾ, ਮਾਣੂਆਂ ਦੇ ਮਨੁੱਖ ਦਰ ਦਰ ਤੇ ਤੂੰ ਮੰਗਦਾ ਫਿਰਦਾ ਫਿਰ, ਤੇ ਮਾਣੂਆਂ ਮੰਗ ਮੰਗ ਪਹਿਨੇ ਖਾਏ, ਲੋਕਾਂ ਕੋਲੋਂ ਮੰਗਦਾ, ਤੇ ਡਰਾਵਾ ਕੀ ਦਿੰਦਾ, ਤੁਹਾਡਾ ਬਜ਼ੁਰਗ ਮੈਨੂੰ ਨਾ ਸੁਪਨੇ 'ਚ ਮਿਲਿਆ ਸੀ, ਜਿਹੜਾ ਚੜ੍ਹਾਈ ਕਰ ਗਿਆ ਹੈ, ਉਹ ਤੇ ਭੁੱਖਾ ਬੈਠਾ, ਉਹ ਤੇ ਨੰਗਾ ਬੈਠਾ, ਫਿਰ ਮਾਤਾਵਾਂ ਉਹਦੇ ਨਾਂ ਦਾ ਕੱਪੜਾ ਵੀ ਦਿੰਦੀਆਂ ਨੇ, ਉਹਦੇ ਨਾਂ ਦੇ ਪਦਾਰਥ ਵੀ ਦਿੰਦੀਆਂ ਨੇ ਕਿ ਸਾਡਾ ਬਜ਼ੁਰਗ ਭੁੱਖਾ ਤੇ ਅਸੀਂ ਪਹੁੰਚਾ ਦਈਏ, ਤੇ ਬ੍ਰਾਹਮਣ ਪਹੁੰਚਾਉਂਦਾ ਉੱਥੇ, ਭਾਵੇਂ ਸੱਚੇ ਪਾਤਸ਼ਾਹ ਬਥੇਰਾ ਕਿ ਵੱਢੀਏ ਹੱਥ ਲਾਲ ਕੇ, ਇਹ ਜਿਹੜੇ ਪਹੁੰਚਾਉਣ ਵਾਲੇ ਨੇ ਇਹਨਾਂ ਹੱਥ ਵੱਢੇ ਜਾਂਦੇ, ਚੋਰੀ ਦਾ ਮਾਲ ਫਰਕ ਇਹੋ ਜਿਹਾ, ਫਰਕ ਦਾ ਥੋੜ੍ਹਾ ਕੌਣ ਕਿਹੋ ਜਿਹਾ ਧਨ ਲੈ ਕੇ ਗੁਰੂ ਘਰ ਆਉਂਦਾ ਜਾਂ ਮੇਰੇ ਕੋਲ ਹੈ, ਉਹਨੂੰ ਧਨ ਚਾਹੀਦਾ। ਹੁਣ ਪੂਜਾ ਕਿਸੇ ਦੀ ਕਰਦਾ ਹੈ, ਲੋਕਦਾ ਕਿਸੇ ਅੱਗੇ ਹੈ, ਮੰਗਦਾ ਕਿਸੇ ਕੋਲੋਂ ਤੋਂ ਮਿਲਦਾ ਕੱਖ ਨਹੀਂ, ਤੇ ਫਿਰ ਲੋਕਾਂ ਦੇ ਦਰ ਦਰ ਤੇ ਜਾ ਕੇ ਫਿਰ ਮੰਗਦਾ। ਸਾਨੂੰ ਸੱਚੇ ਪਾਤਸ਼ਾਹ ਸੋਝੀ ਦੇ ਰਹੇ ਨੇ, ਪੱਚੀ ਪਾਤਸ਼ਾਹ ਮਾਂ ਨੂੰ ਕੀ ਟੇਕ ਬਿਰਥੀ ਸਭ ਜਾਮ ਦੇਵਨ ਕਹੋ, ਇਹ ਕਹੇ ਭਗਵਾਨ ਜਿਹਨੇ ਜੀਵਨ ਦੇ ਦਿੱਤਾ ਯਾਰ, ਜਿਹਨੇ ਦੰਦ ਦੇ ਦਿੱਤੇ, ਜਦੋਂ ਦੰਦ ਨਹੀਂ ਜਿਹਨੇ ਦੁੱਧ ਦੇ ਦਿੱਤਾ, ਜਿਹਨੇ ਮਾਂ ਬਾਪ ਸਾਡੀ ਸੰਭਾਲ ਲਈ, ਸਾਨੂੰ ਬਿਨਾਂ ਮੰਗੇ ਤੋਂ ਦੇ ਦਿੱਤੇ, ਹੱਥ ਦਿੱਤੇ, ਪੈਰ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤੇ, ਕੀ ਕੁਛ ਸੱਚੇ ਪਾਤਸ਼ਾਹ ਬੜੇ ਸ਼ਬਦ ਇਸ ਚੀਜ਼ ਤੇ। ਜੇ ਪਿਆਰ ਨਾ ਪੜੀਏ ਤਾਂ ਹੀ ਨਾ ਸਾਡੀ ਅਵਸਥਾ ਕੁਝ ਹੋਰ ਹੋ ਗਈ। ਅਸੀਂ ਇਸ ਪਾਸੇ ਤੁਰ ਪਏ ਵੀ ਸਾਨੂੰ ਕੀਤਾ ਕਰਾਇਆ ਪਾਠ ਮਿਲ ਜਾਏ ਤੇ ਕੀਤਾ ਕਰਾਇਆ ਫਲ ਮਿਲ ਜਾਏ, ਇੱਕ ਹੋਰ ਬਾਤ ਚੱਲ ਪਈ ਸਾਡੇ 'ਚ। ਬਾਬਿਆਂ ਨੂੰ ਕਹਿਣਗੇ ਬਾਬਾ ਜੀ ਇਸ਼ਨਾਨ ਪਾਣੀ ਕਰਕੇ ਸੁੱਚੇ ਸੱਚੇ ਹੋ ਕੇ ਪਾਠ ਕਰਨਾ, ਧਿਆਨ ਨਾਲ ਕਰਨਾ ਪਾਠ ਤੁਸਾਂ। ਤੇ ਅੱਗੇ ਬਾਬਾ ਥੋੜ੍ਹਾ ਤਰਕਵਾਦੀ ਕਹਿਣ ਲੱਗਾ ਵੀ ਧਿਆਨ ਨਾਲ ਕਰਨਾ, ਕਹਿੰਦੇ ਜੇ ਬੇਧਿਆਨਾ ਹੋ ਕੇ ਕੀਤਾ ਤੇ ਪਾਪ ਲੱਗੂ। ਤੇ ਅੱਗੇ ਬਾਬਾ ਕਹਿੰਦਾ ਜੇ ਬੇਧਿਆਨਾ ਹੋ ਕੇ ਪਾਠ ਕੀਤਾ, ਸੁੱਚਮ ਨਾਲ ਰੱਖ ਕੇ ਪਾਠ ਕੀਤਾ, ਪਾਪ ਮੈਨੂੰ ਲੱਗਣਾ ਨਾ, ਜੇ ਸੁੱਚਮ ਰੱਖ ਕੇ ਧਿਆਨ ਨਾ ਕਰ ਲਏ ਤੇ ਪੁੰਨ ਵੀ ਮੈਨੂੰ ਹੀ ਲੱਗਣਾ। ਦੇਖੇ ਜਨਾ ਇਹ ਕਰ ਕਰੇ ਸੋ ਇਹ ਕਰ ਪਾਏ, ਜੋ ਕਰੇਗਾ ਨਾ, ਅਸੀਂ ਚਾਹੁੰਦੇ ਬਾਬਾ ਨੇਤਰੇਮ ਕਰ ਲਵੇ, ਬਾਬਾ ਪਾਠ ਕਰ ਲਵੇ, ਸਾਨੂੰ ਲੋੜ ਨਾ ਪਵੇ, ਕੀਤੀ ਕਰੇ ਅਰਦਾਸ ਸਾਡੀ ਕਰੇ, ਸਾਡਾ ਸਭ ਘਰ ਪੂਰਾ ਹੋ ਜਾਣਾ। ਉਹ ਭਾਈ ਸਿੱਖਾ ਹਰ ਇੱਕ ਦਾ ਆਪੋ ਆਪਣਾ ਲੇਖਾ ਜੋਖਾ ਹੈ, ਜਿਵੇਂ ਇਹ ਕਰਮ ਕਮਾਉਂਦੇ ਤਵੇ ਇਹ ਫਲਤੇ,
ਜਿਹੋ ਜਿਹੇ ਕਰਮ ਤੂੰ ਕਰੇਗਾ ਉਹੋ ਜਿਹੇ ਫਲ ਲੰਘੇ। ਇਹ ਬਾਬੇ ਨਾਨਕ ਦੀ ਵਿਚਾਰਧਾਰਾ, ਇਹ ਨਹੀਂ ਵੀ ਮੈਂ ਕਿਸੇ ਕੋਲ ਜਾ ਕੇ ਅਤੇ ਉਹਦੇ ਆਸ਼ੀਰਵਾਦ ਨਾਲ ਗੱਲ ਬਣ ਜਾਣੀ। ਨਹੀਂ ਭਾਈ, ਇਹ ਧਰਮ ਦੀ ਦੁਨੀਆ ਵਿੱਚ ਆਪਣਾ ਲੇਖਾ ਜੋਖਾ ਆਉਂਦਾ, ਹਰ ਕਰਮ ਦਾ ਲੇਖਾ ਜੋਖਾ ਆਉਂਦਾ। ਜਿੰਨੇ ਫੈਸਲੇ ਜੱਜ ਕਰਦਾ ਨਾ, ਕਿਸੇ ਨੂੰ ਫਾਂਸੀ ਕਰਦਾ ਜਾਂ ਜਿਹਨੂੰ ਮਾਫ਼ ਕਰ ਦਿੰਦਾ, ਉਹਦੀਆਂ ਫਾਈਲਾਂ ਵੇਖਦਾ। ਵਕੀਲ ਫਾਈਲਾਂ ਵਿਖਾਉਂਦੇ ਇੱਕ ਪਾਸੇ, ਜਾਂ ਉਹ ਵਿਖਾਉਂਦਾ ਇੱਕ ਪਾਸੇ, ਉਹ ਵਿਖਾਉਂਦਾ, ਦੋਵਾਂ ਨੂੰ ਵਾਚਦਾ ਅਤੇ ਫਿਰ ਉਹਦਾ ਨਿਆਂ ਕਰਦਾ। ਇਸੇ ਤਰ੍ਹਾਂ ਸਾਡੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ ਅਤੇ ਉਹਦੇ ਮੁਤਾਬਕ ਨਿਰੰਕਾਰ ਧਰਮਰਾਏ ਜਿਹੜਾ ਉਹਨੂੰ ਪ੍ਰਚੋਲਦਾ ਹੈ। ਤੁਹਾਡਾ ਪਾਪ ਵਾਲੇ ਕੰਮ ਨੇ ਕਿ ਪੁੰਨ ਵਾਲੇ ਕੰਮ ਨੇ? ਕਹਿਣ ਲੱਗੇ ਤੂੰ ਸਾਰੀ ਜ਼ਿੰਦਗੀ ਕਰਦਾ, ਪੂਜਾ ਉਹਨਾਂ ਦੀ ਕਰਦਾ ਅਤੇ ਮੰਗਦਾ ਲੋਕਾਂ ਕੋਲੋਂ ਹੈ, ਦਰ ਦਰ ਦਾ ਮੰਗਤਾ ਬਣਿਆ। ਫਿਰ ਅੰਨੀ ਕੰਮੀ ਅੰਧੀ ਕੰਮੀ ਅੰਧ ਸਜਾਏ, ਤੂੰ ਵੀ ਅੰਧਾ ਤੇਰੇ ਕੰਮ ਵੀ ਅੰਧੇ। ਅਗਿਆਨੀਆਂ ਵਾਲੇ, ਗਿਆਨ ਵਾਲੇ ਨਹੀਂ ਹੈਗੇ। ਅਤੇ ਉਸੇ ਲਈ ਸਜ਼ਾ ਭੁਗਤ ਰਿਹਾ, ਸਿੱਧਾ ਨਿਰੰਕਾਰ ਨਾਲ ਸੰਬੰਧ ਨਹੀਂ ਜੋੜਿਆ, ਦਰ ਦਰ ਦਾ ਮੰਗਤਾ ਹੋ ਗਿਆ, ਤੂੰ ਨੀਵਾਂ ਹੋਰ ਕੀ ਹੋਣਾ ਤੂੰ? ਉਹ ਜਿਨ੍ਹਾਂ ਦੀ ਗੱਲ ਕਰਦਾ, ਜਿਨ੍ਹਾਂ ਦੀ ਪੂਜਾ ਕਰਦਾ, ਭੁੱਖਿਆਂ ਦੇ ਨਾ ਮਰਦਿਆਂ ਰੱਖੇ, ਉਹ ਨਾ ਭੁੱਖਿਆਂ ਨੂੰ ਦੇ ਜੋਗੇ, ਨਾ ਮਰਦਿਆਂ ਨੂੰ ਬਚਾਉਣ ਜੋਗੇ, ਕਿਹੜੇ ਕਰਮ ਡਕਾਂਡਾ 'ਚ ਪਿਆ ਹੈ? ਲੋਕਾਂ ਨੂੰ ਵੀ ਇਸ ਪਾਸੇ ਪਾ ਰਿਹਾ। ਅੰਧਾ ਝਗੜਾ ਅੰਧੀ ਸੱਥੇ, ਕਹਿਣ ਲੱਗੇ ਸਦੀਆਂ ਤੋਂ ਤੁਰਿਆ ਆ ਰਿਹਾ ਇਸੇ ਤਰ੍ਹਾਂ ਹੀ ਇਹ ਜਿਹੜਾ ਕਾਰੋਬਾਰ। ਇਹ ਬਾਬੇ ਨਾਨਕ ਦੀ ਵਿਚਾਰਧਾਰਾ, ਇਹਦੇ ਪਿੱਛੇ ਬਾਬੇ ਨਾਨਕ ਲੈਣਾ ਕੀ ਹੈ? ਸੱਚ ਨਾਲ ਜੋੜ ਰਹੇ ਨੇ, ਉਹਨਾਂ ਆਪਣਾ ਨਿੱਜ ਤਾਂ ਥੋੜ੍ਹਾ ਉਹਦੇ 'ਚ। ਕਹਿੰਦੇ ਜਾਗੋ ਜਾਗੋ ਸੁੱਤਿਓ, ਜਾਗੋ, ਜਾਗ ਕੇ ਕੁਛ ਸਿੱਖ ਲਓ, ਜੀਵਨ ਸਫਲਾ ਕਰ ਲਓ ਭਾਈ। ਐਵੇਂ ਦਰ ਦਰ ਦੇ ਮੰਗਤੇ ਨਾ ਬਣੋ। ਅੱਗੇ ਫਿਰ ਮਹੱਲਾ ਪਹਿਲਾ, ਨਵਾਂ ਸਲੋਕ ਹੈ, ਸਭੇ ਸੁਰਤੀ ਯੋਗ ਸਗ ਸਭੇ ਵੇਦ ਪ੍ਰਣ। ਇਹਦੇ ਵਿੱਚ ਜਿੰਨੇ ਧਰਮ ਦੇ ਕਰਮ ਨੇ ਜਾਂ ਜਿੱਦਾਂ ਜਿੱਦਾਂ ਦੇ ਲੋਕ ਨੇ, ਉਹਨਾਂ ਸਭ ਦਾ ਜ਼ਿਕਰ ਹੈ। ਸਭੇ ਸੁਰਤੀ, ਸਾਰੀ ਤਰ੍ਹਾਂ ਸੁਰਤੀ ਲਾਉਣ ਵਾਲੇ ਯੋਗੀ ਲੋਕ, ਯੋਗ ਸਭ ਸਭੈ ਵੇਦ ਪ੍ਰਣ, ਸਭਨੇ ਧਰਮ ਗ੍ਰੰਥ ਨੇ, ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ। ਨਿਰੰਕਾਰ ਦੇ ਨਾਮ ਤੋਂ ਬਿਨਾਂ ਤੇ ਮਤਲਬ ਇਹ ਹੈ, ਜੇ ਨਿਰੰਕਾਰ ਦਾ ਨਾਮ ਨਹੀਂ ਨਾ ਮਿਲਿਆ, ਜਿੰਨੇ ਤੀਰਥ ਨੇ, ਜਿੰਨੀਆਂ ਸੁਰਤੀਆਂ, ਜਿੰਨੇ ਯੋਗ ਨੇ, ਜਿੰਨੇ ਸਾਧਨਾ ਨੇ, ਇਹ ਕਿਸੇ ਕੰਮ ਨਹੀਂ। ਸਭੇ ਕਰਨੇ ਤਪ ਸਭ, ਸਾਰੀਆਂ ਕਰਨੀਆਂ, ਸਾਰੇ ਤਪ, ਸਭ ਖੁਸ਼ੀਆਂ, ਸਭ ਖਾਣ, ਜੋ ਤੂੰ ਸਭ ਕੁਛ ਨਿਰੰਕਾਰ ਦੇ ਨਾਂ 'ਤੇ ਕਰਦਾ, ਜੋ ਆਪਣੇ ਨੂੰ ਧਰਮ ਹੋਣ ਦੇ ਨਾਂ 'ਤੇ ਕਰਦਾ, ਖੁਸ਼ੀਆਂ ਮਾਣਦਾ ਆਪਣੇ ਵੱਲੋਂ, ਖਾਣ ਪਾਣ ਜਿੰਨੇ ਜੇ ਨਿਰੰਕਾਰ ਦਾ ਨਾਮ ਨਹੀਂ ਤੇ ਕਿਸੇ ਲੇਖੇ ਨਹੀਂ। ਸਭੇ ਮਾਨਸ ਦੇਵ ਸਭ ਸਭੇ ਯੋਗ ਧਿਆਨ, ਇਹ ਸਭ ਨਿਰੰਕਾਰ ਦੇ ਹੁਕਮ ਵਿੱਚ ਨੇ ਅਤੇ ਇਹਨਾਂ ਨੂੰ ਨਿਰੰਕਾਰ ਨੇ ਆਪ ਇਸ ਲਈ ਲਾਇਆ, ਉਹਨਾਂ ਦੇ ਲੇਖੇ ਮੁਤਾਬਕ ਲਾਇਆ ਹੈ, ਜਿਵੇਂ ਜਿਵੇਂ ਉਹ ਕਰਮ ਕਮਾਉਂਦੇ, ਜਿਹੋ ਜਿਹੇ ਕਰਮ ਕਰਦਾ ਉਹੋ ਜਿਹੇ ਪ੍ਰਾਪਤੀ ਹੋ ਜਾਂਦੀ ਹੈ। ਸਭੇ ਪੂਰੀਆਂ ਖੰਡ ਸਭ ਸਭੇ ਜੀ ਜਹਾਨ, ਸਾਰਾ ਸੰਸਾਰ ਦੀਆਂ ਜਿੰਨੀਆਂ ਪੂਰੀਆਂ ਨੇ, ਜਿੰਨੇ ਸ਼ਹਿਰ ਨੇ, ਖੰਡ ਸਭ, ਧਰਤੀ ਦੇ ਨੌ ਖੰਡ ਕਹਿੰਦੇ ਜਾਂਦੇ, ਸਭੇ ਜੀ ਜਹਾਨ, ਸਾਰੇ ਜੀ, ਸਾਰਾ ਜਹਾਨ, ਹੁਕਮ ਚਲਾਏ ਆਪਣੇ। ਕਹਿਣ ਲੱਗੇ ਸਾਰੇ ਉਹਦੇ ਹੁਕਮ ਵਿੱਚ ਨੇ, ਹੁਕਮ ਮੁਤਾਬਕ ਉਹਦਾ ਜਿਹੜਾ ਹੁਕਮ ਇਹ ਹੈ ਵੀ ਜਿਹੜਾ ਮਾੜੇ ਕੰਮ ਕਰਦਾ ਉਹ ਮਾੜੇ ਕੰਮਾਂ 'ਚ, ਜਿਹੜਾ ਚੰਗੇ ਕੰਮ ਕਰਦਾ ਉਹ ਚੰਗੇ 'ਚ, ਜੇ ਰਾਜਭਾਗ ਕਮਾਉਣ ਲਈ ਕੰਮ ਕੀਤਾ ਉਹਨੂੰ ਰਾਜਭਾਗ ਪ੍ਰਾਪਤ ਹੋ ਗਿਆ, ਜਿਹਨੇ ਖੁਸ਼ੀਆਂ ਲਈ ਕੰਮ ਕੀਤਾ ਉਹਨੂੰ ਖੁਸ਼ੀਆਂ ਪ੍ਰਾਪਤ ਹੋ ਗਈਆਂ, ਜਿਵੇਂ ਇਹ ਕਰਮ ਕਮਾਉਂਦੇ ਤਵੇ ਇਹ ਫਲਦੇ। ਆਪਣੇ ਹੀ ਕਰਮ ਅਸੀਂ ਆਪ ਭੋਗਦੇ, ਕਿਸੇ ਹੋਰ ਨੇ ਲਿਖੇ ਨਹੀਂ। ਜੇ ਮਤ ਭੁਲੇਖੇ 'ਚ ਪੈਜੋ, ਬੜਾ ਭੁਲੇਖਾ ਪਾਇਆ ਗਿਆ, ਆਪਣੇ ਕਰਮ ਸਾਨੂੰ ਆਪ ਭੋਗਣੇ ਪੈਣ, ਚੰਗੇ 'ਤੇ ਉਹਦਾ ਫਲ ਮਿਲਣਾ, ਮੰਦੇ 'ਤੇ ਉਹਦਾ ਫਲ ਮਿਲਣਾ। ਸੱਚੂ ਸੱਚੇ ਪਾਤਸ਼ਾਹ ਸਾਨੂੰ ਚੰਗੇ ਕਰਮਾਂ ਵਾਲੇ ਪਾਸੇ ਤੋਰਦੇ ਨੇ ਵੀ ਇਸ ਜੀਵਨ ਨੂੰ ਚੰਗੇ ਲੇਖੇ ਲਾ ਲਾ, ਇਹੀ ਤੇਰੇ ਕੰਮ ਆਉਣਾ ਹੈ। ਅਵਗੁਣ ਤਿਆਗ ਅਤੇ ਗੁਣ ਗ੍ਰਹਿਣ ਕਰ, ਇਹੀ ਤਾਂ ਮਕਸਦ ਹੈ ਗੁਰਬਾਣੀ ਦਾ। ਅਤੇ ਵਿਣ ਗੁਣ ਕੀਤੇ ਭਗਤ ਨਾ ਹੋਏ, ਭਗਤੀ ਚਾਹੁੰਦਾ ਹੈ ਅਤੇ ਗੁਣਾਂ ਤੋਂ ਬਿਨਾਂ ਨਹੀਂ ਜਿਉਣੇ। ਜੇ ਪੱਲੇ ਗੁਣ ਨਹੀਂ ਪਏ, ਜੇ ਛੇ ਜੇ ਗੁਣ ਫਲਣ ਲੱਗ ਪਏ, ਸਮਝ ਲਓ ਭਗਤੀ ਸਾਡੀ ਸਫਲ ਹੀ ਹੋਣੀ ਲੱਗ ਪਈ। ਹੁਕਮ ਚਲਾਏ ਆਪਣੇ ਕਰਮੀ ਵਾਹੇ ਕਲਾਮ, ਅਤੇ ਆਪਣੇ ਕਰਮਾਂ ਦੇ ਮੁਤਾਬਕ ਹੀ ਉਸਦੀ ਕਲਮ ਜਿਹੜੀ ਵਹੀ ਹੈ ਤੁਹਾਡੇ ਮੱਥੇ 'ਤੇ, ਉਹਦੇ ਮੁਤਾਬਕ ਉਹੋ ਜਿਹੇ ਕੰਮ 'ਚ ਪੈ ਗਏ। ਜਿਹਨੇ ਚੋਰੀ ਕਰਨੀ ਫੜਿਆ ਵੀ ਉਹਨਾਂ ਹੀ ਜਾਣਾ ਭਾਈ, ਜਿਹਨੇ ਸਿਮਰਨ ਕਰਨਾ ਉਹਦਾ ਲੇਖੇ ਪੈ ਜਾਣਾ ਹੈ। ਨਾਨਕ ਸੱਚਾ ਸੱਚ ਨਾਏ, ਸੱਚ ਸਭਾ ਦੀ ਬਾਣ। ਅਸਲ 'ਚ ਨਿਰੰਕਾਰ ਦਾ ਨਾਮ ਹੀ ਸੱਚਾ,
ਉਹਦੇ ਨਾਲ ਜੁੜਨ ਵਾਲੇ ਸੱਚੇ ਨੇ ਅਤੇ ਸੱਚੇ ਦਾ ਹੀ ਸਾਰੇ ਪਾਸੇ ਹੁਕਮ ਚੱਲਦਾ ਹੈ। ਇਸ ਲਈ ਗੁਰਬਾਣੀ ਨੇ ਵਾਰ ਵਾਰ ਕਿਹਾ ਹੁਕਮ ਰਜਾਈ ਚੱਲਣਾ, ਉਸ ਨਿਰੰਕਾਰ ਦੀ ਰਜਾ ਨੂੰ ਉਸ ਦੇ ਹੁਕਮ ਨੂੰ ਪਛਾਣ ਲਈਏ ਤਾਂ ਜੀਵਨ ਸਫਲਾ ਹੋ ਜਾਂਦਾ, ਲੇਖੇ ਲੱਗ ਜਾਂਦਾ, ਸਾਡਾ ਜੀਵਨ ਅਨੁਸਾਰੀ ਹੋ ਗਿਆ ਅਤੇ ਸਖੈਨ ਤਰਨਾ ਸੰਸਾਰ। ਅੱਗੇ ਮੇਰੇ ਮਾਲਕ ਪੌੜੀ ਆ ਗਈ ਹੈ ਜੀ, ਜਿਹਦੇ 'ਚ ਰਿਜ਼ਲਟ ਕੱਢਦੇ ਨੇ, ਫਿਰ ਸੱਚੇ ਨਾਮ ਦੀ ਬਾਤ ਕਰਨਗੇ। ਪਹਿਲਾਂ ਪੰਡਿਤ ਨੂੰ ਸੰਬੋਧਨ ਕੀਤਾ ਅਤੇ ਦੂਜੇ ਵਿੱਚ ਜਿੰਨੇ ਵੱਖੋ ਵੱਖਰੇ ਕੈਟਾਗਰੀਆਂ ਨੇ ਮਨੁੱਖ ਦੀਆਂ, ਉਹਨਾਂ ਨੂੰ ਸਮਝਾ ਕਰਕੇ ਅਤੇ ਉਹਨਾਂ ਨੂੰ ਕਿਹਾ ਵੀ ਜੇ ਤੁਹਾਡੇ ਆਪਣੇ ਜਿਹੋ ਜਿਹੇ ਕਰਮ ਕਰਦੇ ਤਾਂ ਤੁਸੀਂ ਇਹੋ ਜਿਹੇ ਹੋ ਗਏ ਹੋ, ਅਤੇ ਹੁਣ ਚੰਗੇ ਹੋਣ ਦਾ ਜ਼ਿਕਰ ਕਹਿਣਗੇ ਨਾ ਇਹ ਮੰਨ ਹੈ ਸੁੱਖ ਉਪਜੈ। ਜੇ ਨਿਰੰਕਾਰ ਦੇ ਨਾਮ ਨੂੰ ਮੰਨ ਕੇ ਸੁਣਿਆ ਮਨ ਮਨ ਕੀਤਾ ਪਾਓ, ਸੁਣਿਆ ਮੰਨਿਆ ਮਨ ਕੀਤਾ ਪਾਓ, ਜੇ ਨਿਰੰਕਾਰ ਦੇ ਨਾਮ ਨੂੰ ਸੁਣਦੇ ਹੋ ਤੇ ਸੁੱਖ ਉਪਜੇ, ਉਹਦੇ ਵਿੱਚੋਂ ਸੁੱਖ ਹੀ ਉਪਜੇਗਾ, ਦੁੱਖ ਨਹੀਂ ਜੇ ਉਪਜੇ ਕਦੀ। ਸੁੱਖ ਨਿਰੰਕਾਰ ਸੁੱਖ ਨਾ ਹੀ ਰਹੇ ਹਰ ਭਗਤ ਬਿਨਾ। ਕਹਿਣ ਲੱਗੇ ਨਾ ਇਹ ਮੰਨਿਆ ਸੁੱਖ ਉਪਜੇ, ਨਾਮ ਮੈਂ ਗਤ ਹੋਈ, ਨਾਮ ਨਾਲ ਹੀ ਤੇਰੀ ਗਤੀ ਹੋਣੀ ਹੈ, ਨਾਮ ਨਾਲ ਹੀ ਤੈਨੂੰ ਮੁਕਤੀ ਮਿਲਣੀ ਹੈ, ਨਾਮ ਨਾਲ ਹੀ ਸ਼ੁਭ ਗੁਣ ਪੈਦਾ ਹੋਣੇ, ਨਾਮ ਨਾਲ ਕੁਕਰਮ ਛੁੱਟਣੇ ਨੇ, ਨਾਮ ਨਾਲ ਜੁੜਿਆ ਹੀ ਚੰਗੇ ਪਾਸੇ ਤੇਰਾ ਮਾਰਗ ਹੋਣਾ। ਨਾ ਇਹ ਮੰਨਿਆ ਹੈ ਪੱਤ ਪਾਈ ਹੈ, ਇੱਜ਼ਤ ਪੱਤ ਮਾਣ ਸਤਿਕਾਰ ਨਾਮ ਜਪਣ ਵਾਲਿਆਂ ਨੂੰ ਮਿਲਦਾ ਹੈ, ਵਕਾਰ ਕਮਾਉਣ ਵਾਲਿਆਂ ਨੂੰ ਕੋਈ ਪੂਜਾ ਨਹੀਂ ਜੇ ਕਰਦਾ। ਹਿਰਦੇ ਹਰ ਸੋਈ, ਨਾਮ ਮੰਨਣ ਨਾਲ ਹਿਰਦੇ ਵਿੱਚ ਨਿਰੰਕਾਰ ਦਿਸ ਜਾਂਦਾ ਹੈ, ਉਹਦਾ ਹੋਂਦ ਦਾ ਪਰਦਾ ਟੁੱਟ ਜਾਂਦਾ ਹੈ। ਬਿਨ ਪੇਖੇ ਦੁਰਾਏ ਉਹ ਨਾ ਹੈਗਾ ਤਾਂ ਭੰਭੀਰੀ ਕੇ ਪਾਤ ਪਰ ਦਿਓ, ਭੰਭੀਰੀ ਦੇ ਜਿਹੜੀ ਉੱਡਣ ਵਾਲੀ ਤਿੱਤਲੀ ਦੇ ਖੰਭ ਜਿੰਨਾ ਹੀ ਪੜਦਾ ਹੈ, ਉਹ ਵੀ ਪੜਦਾ ਹੋਂਦ ਹੈ, ਟੁੱਟਦੀ ਬੜੀ ਛੇਤੀ ਹੈ, ਭਾਰਾ ਕੋ ਵੱਡਾ ਨਹੀਂ। ਨਾ ਇਹ ਮੰਨੀਏ ਭਾਉ ਜਲ ਲੰਘੀ ਹੈ, ਨਾ ਮੰਨਣ ਦੇ ਨਾਲ ਸੰਸਾਰ ਸਾਗਰ ਨੂੰ ਤਰਿਆ ਜਾਂਦਾ ਹੈ ਬੜਾ ਸਖੈਨ ਢੰਗ ਦੇ ਨਾਲ। ਨਾ ਇਹ ਮੰਨੀਏ ਭਾਉ ਜਲ ਲੰਘੀ ਹੈ, ਫਿਰ ਵਿਘਨ ਨਾ ਹੋਈ, ਫਿਰ ਕਿਸੇ ਵੀ ਮਾਰਗ ਦਾ ਕੋਈ ਅੜਿੱਕਾ ਨਹੀਂ ਜੇ ਰਹਿੰਦਾ, ਸਿੱਧਾ ਗਾਡੀ ਰਾਹ। ਨਾਮ ਇੱਕ ਗਾਡੀ ਰਾਹ ਹੈ, ਕੋਈ ਝਮੇਲਾ ਨਹੀਂ, ਸਿੱਧਾ ਰੱਬ ਦਾ ਨਾਂ ਲਓ ਅਤੇ ਸਿੱਧੇ ਲੇਖੇ ਲੱਗ ਜਾਓ। ਨਾ ਮੰਨੀਏ ਭਾਉ ਜਲ ਲੰਘੀਏ, ਫਿਰ ਵਿਘਨ ਨਾ ਹੋਈ, ਨਾ ਮੰਨੀਏ ਪੰਥ ਪ੍ਰਗਟਾ। ਨਾਮ ਮੰਨਣ ਦੇ ਨਾਲ, ਨਾਮ ਜਪਣ ਦੇ ਨਾਲ ਜਿਹੜਾ ਅਗਲਾ ਮਾਰਗ ਹੈ ਸਭ ਸਾਫ਼ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ, ਦਿਸਣ ਲੱਗ ਜਾਂਦਾ, ਸੱਚੇ ਮਾਰਗ ਦੀ ਸੋਝੀ ਹੋ ਜਾਂਦੀ ਹੈ, ਕਿੱਥੋਂ ਬਚਣਾ ਕਿੱਥੋਂ ਸਭ ਪ੍ਰਗਟ। ਨਾਮ ਸਭ ਲੋਈ, ਨਾਮ ਨਾਲ ਨਿਰੰਕਾਰ ਸਾਰੇ ਸੰਸਾਰ ਦੀ ਸੋਝੀ ਹੁੰਦੀ ਹੈ, ਲੋਈ ਦੀ ਸੰਸਾਰ ਦੀ ਸੋਝੀ ਹੁੰਦੀ ਹੈ। ਨਾਨਕ ਸਤਿਗੁਰ ਮਿਲਿਆ ਨਾਉ ਮੰਨੀਏ, ਜਿਹੜੇ ਗੁਰੂ ਨਾਲ ਮਿਲ ਕੇ ਨਾਮ ਨੂੰ ਮੰਨਣਾ ਸ਼ੁਰੂ ਕਰਦੇ ਨੇ, ਨਾਮ ਨੂੰ ਸਿਮਰਨਾ ਸ਼ੁਰੂ ਕਰਦੇ ਨੇ, ਹਿਰਦੇ 'ਚ ਵਸਾ ਦਿੰਦੇ ਨੇ, ਜਿਨ ਦੇਵੇ ਸੋਈ ਕੌਣ, ਜਿਨ੍ਹਾਂ ਨੂੰ ਨਿਰੰਕਾਰ ਆਪ ਉਹਨਾਂ ਦੇ ਕਰਮ ਵੇਖ ਕੇ ਟੁੱਟ ਕੇ ਅਤੇ ਝੋਲੀ ਭਰ ਦਿੰਦਾ ਹੈ। ਗੁਰੂ ਕਿਰਪਾ ਕਰੇ ਆਪਾਂ ਸਾਰੇ ਨਿਰੰਕਾਰ ਦੇ ਨਾਮ ਨੂੰ ਜਪ ਸਕੀਏ, ਫੋਕਟ ਕਰਮ ਜਿਹੜੇ ਨੇ ਸਾਰੇ ਤਿਆਗ ਦੀਏ, ਜਿਨ੍ਹਾਂ ਕੰਮਾਂ ਤੋਂ ਸਾਨੂੰ ਗੁਰਜ ਵਰਜਦਾ ਹੈ, ਜਿੰਨੀ ਕੰਮੀ ਨਾਹੇ ਗੁਣ ਤੇ ਕਮੜੇ ਵਿਸਾਰ, ਉਹ ਸਾਰੇ ਕੰਮ ਤਿਆਗ ਦੇ ਜਿਨ੍ਹਾਂ ਨਾਲ ਸਾਨੂੰ ਨਿਰੰਕਾਰ ਵਿਸਰਦਾ ਹੈ, ਅਤੇ ਹਮੇਸ਼ਾ ਹਮੇਸ਼ਾ ਅਰਦਾਸ ਬੇਨਤੀ ਜੋਦੜੀ ਕਰਦੇ ਰਹੀਏ ਕਿ ਮਾਲਕ ਸਮਰੱਥ ਹੈ, ਉਹ ਐਸਾ ਗਿਆਨ ਬਖਸ਼ਦਾ ਹੈ ਕਿ ਸਾਡਾ ਹਰ ਪਲ ਗੁਰੂ ਅਨੁਸਾਰੀ ਹੋ ਜਾਏ, ਚੱਲਦਿਆਂ ਫਿਰਦਿਆਂ ਉੱਠਦਿਆਂ ਬੈਠਿਆਂ ਸੁੱਤਿਆਂ ਜਾਗਦਿਆਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਰਤ ਜੋੜ ਕੇ, ਅਤੇ ਜਦੋਂ ਅਰਦਾਸ ਬੇਨਤੀ ਜੋਦਰੀ ਕਰਾਂਗੇ ਅਤੇ ਰਹਿਮਤਾਂ ਕਰਨ ਲੱਗਾ ਮੇਰੇ ਮਾਲਕ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ, ਰਾਏ ਬੁਲਾਰ 'ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਬਸ ਅੱਜ ਤੀਕ ਜਿੱਥੇ ਬਾਬੇ ਨਾਨਕ ਦਾ ਨਾਂ ਹੈ ਨਾ, ਉੱਥੇ ਬਾਬੇ ਨਾਨਕ ਨਾਲ ਜੁੜੇ ਹੋਏ ਗੁਰਸਿੱਖਾਂ ਦਾ ਨਾਮ ਚੱਲਦਾ ਹੈ, ਉਹ ਵੀ ਅਮਰ ਹੋ ਗਏ, ਉਹ ਇਤਿਹਾਸ ਬਣ ਗਏ, ਉਹ ਪ੍ਰੇਰਨਾਦਾਇਕ ਬਣ ਗਏ। ਐਸੇ ਗੁਰ ਕੋ ਬਲ ਬਲ ਜਾਣਾ ਚਾਹੀਦਾ ਹੈ,
ਸੱਚੇ ਪਾਤਸ਼ਾਹ ਫਿਰ ਉਹੀ ਬਾਤ ਫਿਰ ਕਹਿ ਦਈਏ, ਇੱਥੇ ਮੁਕਤੀ ਸਰੀਰਾਂ ਨਾਲ ਨਹੀਂ ਜੇ, ਮੁਕਤੀ ਮਿਲਦੀ ਹੈ ਨਿਰੰਕਾਰ ਦੇ ਪਾਵਨ ਬਚਨਾਂ ਨੂੰ ਜੋ ਤੁਰਕੀ ਬਾਣੀ ਵਿੱਚ ਸਾਨੂੰ ਦਿੱਤੇ ਗਏ ਨੇ। ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿੰਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਗੁਰੂ ਕਿਰਪਾ ਕਰੇ ਕਿ ਅਸੀਂ ਜਦੋਂ ਗੁਰੂ ਘਰ ਆਉਂਦੇ ਹਾਂ ਕੁਝ ਨਾ ਕੁਝ ਬਚਨ ਲੈ ਕੇ ਜਾਈਏ। ਇੱਕ ਬਚਨ ਵੀ ਗੁਰੂ ਘਰ ਲੈ ਕੇ ਜਾਣ ਲੱਗ ਪਿਆ ਨਾ, ਜਿੰਨੇ ਵਾਰੀ ਆਈਏ ਇੱਕ ਬਚਨ, ਇੱਕ ਔਗਣ ਤਿਆਗਣਾ ਸ਼ੁਰੂ ਕਰ ਦਈਏ। ਇੱਕ ਅੱਜ ਛੱਡਿਆ ਹੈ, ਇੱਕ ਕੱਲ੍ਹ ਜੋ ਮਹੀਨੇ ਬਾਅਦ ਆਉਂਦੇ, ਵੀ ਮੈਂ ਕੱਲ੍ਹ ਪਰਸੋਂ ਜ਼ਿਕਰ ਕੀਤਾ ਸੀ, ਗੁਰੂ ਕੇ ਸਿੱਖ ਗੁਰੂ ਕੀ ਹਜ਼ੂਰ 'ਚ ਆ ਕੇ ਆਪਣਾ ਲੇਖਾ ਜੋਖਾ ਰੱਖਦੇ ਰਹੇ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਕਿਹਾ ਸੱਚੇ ਪਾਤਸ਼ਾਹ ਨੇ ਕਿ ਆਪਣਾ ਲੇਖਾ ਜੋਖਾ ਲਿਖਦੇ ਰਿਹਾ ਕਰੋ, ਅਤੇ ਮਹੀਨੇ ਬਾਅਦ ਗੁਰੂ ਕੀ ਹਜ਼ੂਰ 'ਚ ਆ ਕੇ ਪੜ੍ਹਦਿਆ ਕਰੋ ਕਿ ਕਿੰਨੇ ਕੁ ਪਾਪ ਕੀਤੇ, ਕਿੰਨੇ ਕੁ ਪੁੰਨ ਕੀਤੇ। ਅਤੇ ਉਹਨਾਂ ਗੁਰਸਿੱਖਾਂ ਨੇ ਸੱਚ ਲਿਖ ਕੇ ਲੈ ਆਉਂਦਾ। ਉਹਨਾਂ ਕਿਹਾ ਸੀ ਅਸੀਂ ਝੂਠ ਬੋਲਣ ਵਾਲੇ ਹਾਂ, ਸਾਡਾ ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ। ਸੱਚੇ ਪਾਤਸ਼ਾਹ ਕੋਈ ਤਰੀਕਾ ਦੱਸੋ, ਝੂਠ ਛੁੱਟ ਗਏ, ਅਸੀਂ ਸੱਚ ਦੇ ਨੇੜੇ ਜੁੜ ਸਕੀਏ, ਸੱਚ ਬੋਲ ਸਕੀਏ, ਸੱਚ ਨਾਲ ਜੁੜ ਸਕੀਏ, ਸੱਚ ਨੂੰ ਅਪਣਾ ਸਕੀਏ। ਸੱਚੇ ਪਾਤਸ਼ਾਹ ਨੇ ਕਿਹਾ ਸੀ ਸ਼ਾਮ ਨੂੰ ਸੌਣ ਲੱਗਿਆ ਲੇਖਾ ਜੋਖਾ ਲਿਖ ਲਿਆ ਕਰੋ ਕਿ ਅੱਜ ਕਿੰਨੇ ਕੁ ਪਾਪ ਕੀਤੇ, ਕਿੰਨੇ ਕੁ ਪੁੰਨ ਕੀਤੇ। ਅਤੇ ਜਦੋਂ ਗੁਰੂ ਕੀ ਹਜ਼ੂਰੀ 'ਚ ਉਹ ਲਿਆ ਕੇ ਉਹ ਪੇਪਰ ਪੇਸ਼ ਕਰਦੇ, ਉਹ ਪੜ੍ਹ ਕੇ ਸੁਣਾ ਦਿੰਦੇ ਸਨ, ਅਤੇ ਸ਼ਰਮਿੰਦਗੀ ਆਉਂਦੀ ਸੀ। ਸੱਚ ਲਿਖਦੇ ਸਨ ਸੱਚੇ ਪਾਤਸ਼ਾਹ, ਕਹਿਣ ਲੱਗੇ ਬਹੁਤ ਪਾਪ ਨੇ ਅਤੇ ਪੁੰਨ ਕੋ ਵਿਰਲਾ ਵਿਰਲਾ। ਸੱਚੇ ਪਾਤਸ਼ਾਹ ਨੇ ਕਿਹਾ ਲੱਗੇ ਰਹੋ, ਸ਼ਾਬਾਸ਼, ਕਿਰਪਾ ਕਰੇਗਾ ਮਾਲਕ। ਨਾਲ ਕਿਹਾ ਸੀ ਸ਼ਬਦ ਸੁਣਨਾ ਹੈ, ਸ਼ਬਦ ਦਾ ਕੀਰਤਨ ਸੁਣਨਾ ਹੈ, ਸ਼ਬਦ ਦੇ ਵਿਚਾਰ ਸੁਣਨੀ ਹੈ। ਧਰਮਸ਼ਾਲਾ ਬਣਾਉਣ ਪਿੰਡ 'ਚ ਬਣਾਈ ਸੀ ਅਤੇ ਆ ਕੇ ਆਪਣਾ ਪੇਸ਼ ਕਰਦੇ ਰਹੇ। ਅਗਲੇ ਮਹੀਨੇ ਹੋਰ ਫਿਰ ਆਏ, ਫਿਰ ਅਜੇ ਪਾਪ ਬਹੁਤ ਨੇ ਲੇਕਿਨ ਪੁੰਨ ਵਧਣੇ ਸ਼ੁਰੂ ਹੋ ਗਏ। ਅਗਲੇ ਮਹੀਨੇ ਹੋਰ, ਅਗਲੇ ਮਹੀਨੇ ਹੋਰ, ਅਗਲੇ ਮਹੀਨੇ ਹੋਰ। ਕਹਿੰਦੇ ਛੇਵੇਂ ਮਹੀਨੇ ਦੀ ਜਦੋਂ ਰਿਪੋਰਟ ਲੈ ਕੇ ਆਏ ਤਾਂ ਇੱਕ ਵੀ ਪਾਪ ਬਾਕੀ ਨਹੀਂ ਰਿਹਾ, ਕੇਵਲ ਅਤੇ ਕੇਵਲ ਪੁੰਨ ਹੀ ਰਹਿ ਗਿਆ। ਗੁਰੂ ਕਿਰਪਾ ਕਰੇ ਅਸੀਂ ਸਿੱਖ ਲਈਏ। ਗੁਰੂ ਇਤਿਹਾਸ ਬੜਾ ਕੁਛ ਸਮਝਾਉਂਦਾ, ਤੁਰਕੀ ਬਾਣੀ ਸਾਨੂੰ ਵਾਰ ਵਾਰ ਸਮਝਾਉਣਾ ਕਰਦੀ ਹੈ ਕਿ ਆਓ ਗੁਰੂ ਕੀ ਹਜ਼ੂਰੀ 'ਚ ਮਨ ਬਿੱਤੀਆਂ ਇਕਾਗਰ ਕਰਕੇ ਅਸੀਂ ਬੈਠਣਾ ਸਿੱਖ ਲਈਏ। ਅਤੇ ਗੁਰੂ ਸਾਡੀਆਂ ਝੋਲੀਆਂ ਭਰਨ ਨੂੰ ਬੈਠਾ ਹੋਇਆ, ਕਿਉਂਕਿ ਉਹਦਾ ਇੱਕ ਭੰਡਾਰ ਹੈ ਬਹੁਤ ਜ਼ਿਆਦੇ। ਘਰ ਤਾਂ ਤੇਰੇ ਸਭ ਕੁਛ ਹੈ, ਸਭ ਕੁਛ ਹੈ, ਸੰਸਾਰ ਦੇ ਪਦਾਰਥ, ਸੰਸਾਰ ਦੇ ਸੁੱਖ, ਨਿਰੰਕਾਰ ਦੇ ਦਰ ਦੀਆਂ ਚਾਬੀਆਂ ਮਾਲਕ ਬਖਸ਼ ਦਿੰਦਾ, ਖੁਦਾ ਲੈ ਪਏ ਮਾਲਾ ਮਾਲ ਕਰਨਾ। ਜਦੋਂ ਨਦਨ ਹਾਲ ਹੋ ਜਾਂਦਾ ਤਾਂ ਘਰ ਘਾਟਾ ਕੋਈ ਨਹੀਂ। ਸੰਸਾਰੀ ਬੰਦੇ ਕਿਸੇ ਕੋਲ ਮੰਗਣ ਚੱਲ ਜਾਈਏ, ਉਹ ਕਰੋੜ ਵਿੱਚੋਂ 10,000, 20,000, 10,00,000 ਵੀ ਦੇ ਦੇ ਅਤੇ ਪਿੱਛੇ ਘੱਟ ਜਾਂਦਾ ਖਜ਼ਾਨਾ। ਜਿਉਂ ਜਿਉਂ ਵੰਡੇਗਾ ਤੂੰ ਘੱਟ ਜਾ, ਇੱਥੇ ਵੰਡਦੇ ਸਦੀਆਂ ਹੋ ਗਈਆਂ ਨੇ, ਜੁਗਾ ਜੁਗੰਤਰ ਖਾਈ ਦਿੰਦਾ ਦੇ ਲੈਂਦੇ ਥੱਕ ਪਾਏ। ਉਸ ਮਾਲਕ ਦੇ ਭੰਡਾਰੇ ਇੰਨੇ ਵੱਡੇ ਨੇ ਕਿ ਲੈਣ ਵਾਲੇ, ਖਾਣ ਵਾਲੇ, ਮੰਗਤੇ ਬਣ ਬਣ ਕੇ, ਲੱਦ ਕੇ, ਜਾ ਜਾ ਕੇ ਅਤੇ ਉਹਦੇ ਭੋਗ ਭੋਗ ਕੇ ਸੰਸਾਰ ਤੋਂ ਤੁਰ ਗਏ ਨੇ, ਲੇਕਿਨ ਉਹਦੇ ਪਦਾਰਥ ਨਹੀਂ ਮੁੱਕੇ। ਗੁਰੂ ਕਿਰਪਾ ਕਰੇ ਆਪਾਂ ਇਸ ਭਾਵਨਾ ਦੇ ਨਾਲ, ਇਕਾਗਰਤਾ ਦੇ ਨਾਲ ਗੁਰੂ ਕਾ ਸ਼ਬਦ ਸੁਣ ਲਿਆ ਕਰੀਏ, ਗੁਰੂ ਕੇ ਸ਼ਬਦ ਦਾ ਲੰਗਰ ਛਕਿਆ ਕਰੀਏ। ਬਾਕੀ ਲੰਗਰ ਪ੍ਰਸ਼ਾਦਾ ਸੰਸਾਰੀ ਜਿਹੜਾ ਹੈ ਉਹ ਤਾਂ ਸਾਡੇ ਘਰਾਂ ਵਿੱਚ ਵੀ ਹੈ ਅੰਨ ਪਾਣੀ, ਜੇ ਗੁਰੂ ਕੋਲੋਂ ਲੈਣ ਵਾਲੀ ਚੀਜ਼ ਹੈ ਤਾਂ ਉਹ ਗੁਰੂ ਕਾ ਸ਼ਬਦ ਹੈ। ਸ਼ਬਦ ਦਾ ਲੰਗਰ ਲਿਖ ਕੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਆਧਾਰੋ। ਇੱਥੇ ਨਾਮ ਦੀ ਬਾਤ ਹੈ, ਨਾਮ ਦਾ ਥਾਲ ਹੈ। ਇਸ ਥਾਲ ਵਿੱਚੋਂ ਕੁਝ ਨਾ ਕੁਝ 2-4 ਡੱਕੀਆਂ ਛੱਕ ਕੇ ਜਾਣਾ ਹਰ ਗੁਰਸਿੱਖ ਦਾ ਫਰਜ਼ ਹੈ। ਅਤੇ ਥਾਲ ਦਾ ਪਦਾਰਥ ਨਹੀਂ ਜੇ ਮੁੱਕਣਾ, ਹਮੇਸ਼ਾ ਤਿਆਰ ਬਰ ਤਿਆਰ ਅਤੇ ਤਾਜ਼ੇ ਤੋਂ ਤਾਜ਼ਾ ਹੋਏਗਾ। ਗੁਰੂ ਕਿਰਪਾ ਕਰੇ ਅਸੀਂ ਅਰਦਾਸ ਬੇਨਤੀ ਕਰੀ ਸੱਚੇ ਪਾਤਸ਼ਾਹ ਰਹਿਮਤ ਵਰਤਾ ਵਿਸਰ

0: ਸੋਨਾ ਚੁੱਕਣ ਕਿਮਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਬਦ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਤੇ ਸਭ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਥਿਆਰਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਭ ਸਵਾ ਸਤਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾ ਖਾਲਸਾ ਜੀ ਸਾਹਿਬ ਤਹ ਤਹਰ ਸ਼ਰਿਆ ਦੇਗ ਤੇ ਫਤਿਹ ਬਿਰਦ ਕੀ ਪਾਏ ਪੰਥ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਵੰਗੇ ਜੁਗੋ ਹੋ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਾਹਿਬ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨ ਮਾਣਿਓ ਕਿ ਮਾਨ ਤਾਣਿਓ ਕਿ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਦੋਏ ਕਰ ਜੋੜ ਕਰੂ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਰੇ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਕੋ ਸੁਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਹਾਂ ਬਿੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਆਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵੀ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ

0: ਸੁਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਹਰਿਆਪੇ ਪੰਚ ਤਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰਿਆਪੇ ਝਗੜ ਚੁਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋ ਜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੁਹੇਲੇ ਸਦਾ ਸੁਖੇ ਰਹਾਓ ਨਿਤ ਨਿਤ ਜੀੜੇ ਸੰਭਾਲੀਏ ਨਾ ਦੇਖੇ ਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਭਾਵੋ ਤੇਲ ਦੇਹੋ ਸੱਜਣ ਸਿਸੜੀਆਂ ਜੋ ਹੋਵੇ ਸਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸੱਦਣ ਹਾਰਾ ਸਿਮਰਿਆ ਨਾਨਕ ਸੇ ਦੇ ਆਵਨ ਰਾਗਾ ਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇ ਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਰ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਭੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਤੇਰੀ ਰਾਹੋ ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਕੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨਿਦਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਹਲੇ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਕੁਨ ਵੱਡਾ ਹੈ ਕਰ ਡੰਡਾਓਤ ਕੁਨ ਵੱਡਾ ਹੈ ਰਾਹੋ ਸਾਕਤ ਹਰ ਰਸਾਦ ਨਾ ਜਾਣਿਆ ਤਿਨ ਅੰਤਰ ਹੋ ਮੈਂ ਖੰਡਾ ਹੈ ਜਿਉ ਜਿਉ ਚਲੈ ਚੁਪੈ ਦੁਖ ਪਾਵਹਿ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਟ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹਾ ਅਗੇ ਵਸਨ ਸੋਹਿਲਾ ਔਦ ਘਟੇ ਦਿਨ ਸਰਹਿਣਾ ਰੇ ਮਨ ਗੁਰ ਮਿਲਤਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਕੀ ਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੂ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਸ੍ਰੇਠੀ ਸਭ ਤੋਂ ਪਜਾਏ ਤੀਕ ਬਹਾਦਰ ਸਿਮਰੀਐ ਕਰੁਣਾ ਨਿਧਾ ਵਹਿਤਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਨਾ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਨੇ ਦੀ ਜਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲਣਾ ਜੀ ਹੇ ਨਿਮਾਣਿਆਂ ਦੇ ਮਾਣੇ ਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬਨ ਵਰ ਪਾਤਸ਼ਾਹ ਆਪ ਜੀਆਂ ਦੀ ਅਪਾਰ ਬਖਸ਼ਿਸ਼ ਮਹਿਰਾਮਤ ਦੇ ਸਦਕਾ ਦੇਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਸਰੂਪਾਂ ਦੀ ਕੀ ਟਹਿਲ ਸੇਵਾ ਹੋਈ ਸੁਹਿਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਕੀਤੇ ਗਏ ਸਮੁੱਚੇ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੇ ਖੇਮਾ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਜੀ ਅੱਗੇ ਤੋਂ ਸਮਰਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਚਖੰਡ ਵਿਖੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਸਮੂਹ ਸਾਹ ਸੰਗਤ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਨੇ ਕਰੋ ਕਿਰਪਾ ਆਪ ਜੀਆਂ ਦੇ ਪਾਵਨ ਪਵਿੱਤਰ ਸਰੂਪ ਸਚਖੰਡ ਵਿਖੇ ਪਲੰਘ ਦੇ ਬਿਰਾਜਮਨ ਕਰਨ ਦੀ ਆਪ ਜੀ ਆਗਿਆ ਬਖਸ਼ਿਸ਼ ਕਰੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀਆਂ ਦਾਤਾਂ ਇਸੇ ਤਰ੍ਹਾਂ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਣੇ ਜੀ ਸਹੀ ਪੈਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਭਰੀਆਂ ਹਾਜ਼ਰੀਆਂ ਸਤਿਗੁਰੂ ਜੀ ਦਰ ਪ੍ਰਵਾਨ ਕਰਦੇ ਹੋਏ, ਦਰੋਂ ਕਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ ਅਤੇ ਤੰਦਰੁਸਤੀਆਂ ਬਖਸ਼ਦੇ ਹੋਏ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਇਸੇ ਤਰ੍ਹਾਂ ਜੋੜ ਕੇ ਰੱਖ ਲੈਣ। ਅੱਜ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਡੀ ਝੋਲੀ ਪਾਏ ਨੇ, ਉਹ ਰਾਗ ਸੂਹੀ ਦੇ ਵਿੱਚ ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 771 ਔਰ 772 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਕੀਤੇ ਜਾਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ। ਸਤਿਗੁਰੂ ਪ੍ਰਸਾਦ ਆਦਿਗੁਰ ਏ ਨਮੈ, ਜੁਗਾਦਿਗੁਰ ਏ ਨਮੈ, ਸਤਿਗੁਰ ਏ ਨਮੈ, ਸ੍ਰੀ ਗੁਰਦੇਵ ਨਮੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੁੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਵੇਦ ਪੁਰਾਣ ਸਿਮਰਤ ਸੋਦਾਖਿਅਰ, ਕੀਨੇ ਰਾਮ ਨਾਮ ਏਕੋ ਆਖਿਅਰ। ਕਿਨ ਕਾ ਏਕ ਜਿਸ ਜੀ ਬਸਾਵੈ, ਤਾਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੈ ਦਰਸ ਤੁਹਾਰੂ, ਨਾਨਕ ਉਨ ਸੰਗ ਮੋਹੇ ਉਧਾਰੂ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਨ ਟਰੈ। ਪ੍ਰਭ ਸਿਮਰਤ ਕਛ ਬੇਗਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਦ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ। ਪ੍ਰਭ ਕੈ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕਿਛ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਬੇਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਾਧ ਬਲਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨ ਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨਾ ਝੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ। ਪ੍ਰਭ ਕੈ ਸਿਮਰਨ ਅਨਹਦ ਝੁਲਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜੈ ਮਾਤ ਪਿਤਾ ਸੋ ਤਮੀ ਤਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸ ਤਰੈ। ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਗਾਵੈ।
जिहे मार्ग एहो जात अकेला कहे हर नाम संग होत सुहेला ऐसा नाम मन सदा ध्याइए नानक गुरमुख परम गत पाइए छूटत नहीं कोट लख बाही नाम जपत तय पार पराही अनेक बिघन जय आए संघारै हर का नाम तत्काल उधारै अनेक जोन जनमै मर जाम नाम जपत पावै बिसराम हौ मैला मल कबहु न धोवै हर का नाम कोट पाप खोवै ऐसा नाम जप हो मन रंग नानक पाइय साधक है संग जेह मार्ग के गने जाए न कोसा हर का नाम उहा संग तोसा जेह पैंडाए महा अंध गुबारा हर का नाम संग उजियारा जहा पंथ तेरा को ना सियानू हर का नाम तह नाल पशानू जय महा भयान तपत बहु काम तह हर के नाम की तुम ऊपर शाम जहां त्रिखा मन तुझ आकरखै तह नानक हर हर अमृत बरखै भगत जना की बरतन नाम संत जना के मन बिसराम हर का नाम दास की ओट हर कै नाम उदरे जन कोट हर जस करत संत दिन रात हर हर औखद साधक मात हर जन कै हर नाम निधान पार ब्रह्म जन की नोदान मन तन रंग रते रंग एक नानक जन कै बिरत बबेकै हर का नाम जन को मुक्त जुगत हर कै नाम जन को त्रिपत भुगत हर का नाम जन का रूप रंग हर नाम जपत कब परे न भंग हर का नाम जन की वडयाई हर कै नाम जन शोभा पाई हर का नाम जन को भोग जोग हर नाम जपत कछ नाहि बियोग जन राता हर नाम की सेवा नानक पूजै हर हर देवा हर हर जन कै मालक जीना हर तन जन कौ आप प्रभ दीना हर हर जन कै ऊट सताणी हर प्रताप जन अवर न जानी ओत पोत जन हर रस राते सुन समाद नाम रस माते आठ पहर जन हर हर जपै हर का भगत प्रगट नहीं छपै हर की भगत मुक्त बहु करे नानक जन संग केते तरे पार जात एहो हर को नाम काम तेन हर हर गुण गाम सब ते उत्तम हर की कथा नाम सुनत दर्द दुख लथा नाम की महिमा संत रिद वसै संत प्रताप दुरत सब नसै संत का संग वड भागी पाई है संत की सेवा नाम ते आई है नाम तुल कछ अवर न होए नानक गुरमुख नाम पावै जन कोए सलोक बहु शास्त्र बहु सिमरती पेखे सर्ब टंडोल पूजस नाही हर हरे नानक नाम अमोल अष्टपदी जाप ताप ज्ञान सब ध्यान खट शास्त्र सिमरत वख्यान योग अभ्यास कर्म धर्म किरिया सगल त्याग बन मध्य फिरिया अनक प्रकार किए बहु जतना पुन दान होमै बहु रतना शरीर कटाए होमै कार राती वर्त नेम करै बहु पाती नहीं तुल राम नाम विचार नानक गुरमुख नाम जपिए एक बार नौ खंड प्रथमी फिरै चेर जीवै महा उदास तपी सरथीवै अग्न माहे होमत परान कनक अशव है वर भूम दान न्योली कर्म करै बहु आसन जैन मार्ग संजम अत साधन निमख निमख कर शरीर कटावै तौपी होमै मैल न जावै हर के नाम समसर कछ नाहे नानक गुरमुख नाम जपत गत पाहे मन कामना तीर्थ दे छुटै गर्भ गुमान ना मनते हुटै सोच करै दिन सो अर रात मन की मैल ना तन ते जात इस देही कौ बहु साधना करै मन ते कबहु न बिखिया टरै जल धोवै बहु देह अनीत सुध कहाँ होए काची पीत मन हर के नाम की महिमा ऊच नानक नाम उदरे पतत बहु मूच बहुत स्याण पजम का भौ व्यापै अनक जतन कर त्रिशन ना त्रापै भेख अनेख अग्न नहीं बुझै कोट उपाव दरगै नहीं सिजै छूट सनाही ऊब पयाल मोहे व्यापै माया जाल अवर करतूत सगली जम डानै गोविंद भजन बिन तिल नहीं मानै हर का नाम जपत दुख जाए नानक बोलै सहज सुभाए चार पदार्थ जे को मांगै साध जना की सेवा लागै जे को आपो ना दुख मिटावै हर हर नाम हृदय साध गावै जे को अपनी सो बालो रै साध संग एहो मैं शोरै जे को जन्म मरण ते डरै साध जना की सरणी परै जिस जन को प्रभ दर्श प्यासा नानक ताकै बल बल जासा सगल पुरख मैं पुरख प्रधान साध संग जाका मिटै अभिमान आपस को जो जाने नीचा सो गनिए सब ते ऊंचा जा का मन होए सगल कीरीना हर हर नाम तिन घट घट चीना
ਮਨ ਆਪੁਨੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰ ਧਨ ਕਉ ਧਨ ਤੇਰੋ ਨਾਉ ਨਥਾਵੇ ਕਉ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸੁਖੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਇਹ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤੇ ਸਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਵਨ ਮੂਹ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿਵਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਬਿਵਿਸ ਥਾ ਤੁਜੈ ਪਿਆਰੈ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਭਿਆਉ ਬੈਠ ਕਉ ਦੈਨ ਇਹੋ ਨਿਰ ਗੁਣ ਗੁਣ ਕਛੂ ਨ ਬੂਜੈ ਬਖਸ਼ ਲਿਹੋ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗ ਹਸੈ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂਡ ਅੰਧ ਬਿਆਪੇ ਨਾਨਕ ਕਾਢ ਲਿਹੋ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾਕੋ ਅੰਧਾ ਜਾਨਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੈ ਬਿਸਾਰੈ ਮੁਗਧ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋਟ ਝੂਠ ਸੰਗ ਮਚੈ ਜੋ ਛੱਡ ਨਾ ਸੋ ਅਸ ਥਿਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ਼ ਨਾਹੇ ਕਸ਼ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਕਰੈ ਅਥਾ ਜਾਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਬਹਾਵੈ ਕਹਾ ਬੁਝਾਰਤ ਬੂਝੈ ਡਿਉ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾ ਬੇਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈ ਰਾਈ ਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਿਕਾਰ ਮਹਾਂ ਲੋਭ ਧਰੋ ਇਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਬਸਤੂਲੇ ਪਾਛੈ ਪਾਵੈ ਏਕ ਬਸਤ ਕਾਰਨ ਬੇਖੋਟ ਗੁਵਾਵੈ ਏਕ ਭੀ ਨ ਦੇ ਦਸ ਭੀ ਹੈਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ ਆਪਣੀ ਅਮਾਨ ਕਸ਼ ਬਹੁਰ ਸਾਹੁਲੇ ਅਗਿਆਨੀ ਮਨ ਰੋਸ ਕਰੇ
ਆਪਣੇ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸਦੇ ਚੌਗਨ ਕਰੇ ਨਿਹਾਲ। ਨਾਨਕ ਸਾਹਿਬ ਸਦਾ ਦਇਆਲ, ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਵਤ ਜਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛੁਤਾਵੈ। ਜੋ ਦਿਸੈ ਸੋ ਚਲਨ ਹਾਰ, ਲਪਟ ਰਹਿਓ ਤਹ ਅੰਧ ਅੰਧਾਰ, ਬਟਾਊ ਸਿਉ ਜੋ ਲਾਵੈ ਨੇਹ, ਤਾਕਉ ਹਾਸ ਨਾ ਆਵੈ ਕੇਹ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ, ਮਿਥਿਆ ਰਥ ਹਸਤੀ ਅਸਭ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿਥਿਆ ਧਰੁਵ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ। ਮਿਥਿਆ ਸ੍ਰਵਨ ਪਰ ਨਿੰਦਾ ਸੁਨੈ, ਮਿਥਿਆ ਹਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਪੇਖਤ ਪਰਤਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਪਰ ਬੇਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੂਜੇ ਮਿਥਿਆ ਸਭ ਪਹੇ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਤੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉ ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਰਾਰਥ ਧਾਮ, ਧਨ ਧਨ ਤੇ ਜਨ ਜਿਹ ਕਟ ਬਸਿਓ ਹਰ ਨਾਉ, ਨਾਨਕ ਤਾਕੈ ਬਲ ਬਲ ਜਾਉ। ਰਹਿਤ ਅਵਰ ਕਛੁ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਡ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪੇ ਮਾਨੈ, ਆਪੇ ਆਪ ਆਪ ਕਰਤ ਨ ਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਵ ਸਿਆਨਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਕ ਨਿਮਕ ਜਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ, ਅਹੰ ਮੇਵ ਨਾਨਕ ਪ੍ਰਭ ਸਰਣਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵ ਹੈ, ਤਿਸ ਕੋ ਸਿਮਰਤ ਪਰਮਗਤ ਪਾਵ ਹੈ, ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤਿਸੇ ਧਿਆਈ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰਉ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹਡਾਵ ਹੈ, ਤਿਸੇ ਤਿਆਗ ਕਤ ਅਵਰ ਲੁਭਾਵ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਮਨ ਆਠ ਪਹਿਰ ਤਾਕਾ ਜਸ ਗਾਵੀ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾਕੂ ਜਸ ਰਸਨ ਬਖਾਨੈ, ਜਿਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ, ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ, ਨਾਨਕ ਪਾਤ ਸੇ ਤੀ ਘਰ ਜਾਵਹਿ, ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲੇਵ ਲਾਵਹੋ ਤਿਸ ਰਾਮ ਸੁਨੇਹੀ, ਜਿਹ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵਹਿ ਹਰ ਹਰ ਜਸੁ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸਾ ਸਿਮਰੋ ਪ੍ਰਭ ਊਚੇ, ਜਿਹ ਪ੍ਰਸਾਦ ਪਾਈ ਦੁਰਲਭ ਦੇਹ, ਨਾਨਕ ਤਾ ਕੀ ਭਾਗਤ ਕਰੇ ਹੇ, ਜਿਹ ਪ੍ਰਸਾਦ ਅਭੁਖਨ ਪਹਿਰੀ ਜੈ, ਮਨ ਤੇ ਸਸਿਮਰਤ ਕਿਉ ਆਲਸ ਕੀ ਜੈ, ਜਿਹ ਪ੍ਰਸਾਦ ਅਸਵ ਹਸਤ ਅਸਵਾਰੀ, ਮਨ ਤੇ ਸੁ ਪ੍ਰਭ ਕੋ ਕਬਹੁ ਨਾ ਵਿਸਾਰੀ, ਜਿਹ ਪ੍ਰਸਾਦ ਬਾਗ ਮਿਲਕ ਧਨਾ ਰਾਖ ਪਰੋਏ, ਪ੍ਰਭ ਅਪੁਨੇ ਮਨਾ ਜੈਨ ਤੇਰੀ ਮਨ ਬਨਤ ਬਨਾਈ, ਉਠਤ ਬੈਠਤ ਸਦਤ ਸਹਿ ਧਿਆਈ, ਤਿਸੈ ਧਿਆਏ ਜੋ ਏਕ ਅਲਖੈ, ਈਹਾਂ ਊਹਾਂ ਨਾਨਕ ਤੇਰੀ ਰਖੈ, ਜਿਹ ਪ੍ਰਸਾਦ ਕਰਹਿ ਪੁਨ ਬਉਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ, ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕਉ ਸਾਹ ਸਾਹ ਚੇਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੋ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀ ਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਾ ਹੈ, ਜਿਹ ਪ੍ਰਸਾਦ ਸੁਨਹਿ ਕਰਨ ਨਾਦ, ਜਿਹ ਪ੍ਰਸਾਦ ਪੇਖੈ ਬਿਸਮਾਦ,
जिहे प्रसाद बूलहे अमृत रसना, जिहे प्रसाद सुख सहजे बसना, जिहे प्रसाद हस्त कर चला है, जिहे प्रसाद संपूर्ण फल है, जिहे प्रसाद परमगत पाव है, जिहे प्रसाद सुख सहज समाव है, ऐसा प्रभ त्याग अवर कत लागहो, गुरु प्रसाद नानक मन जागहो। जिहे प्रसाद तू प्रगट संसार, तिस प्रभ को मूल न मनो विसार, जिहे प्रसाद तेरा प्रताप, रे मन मूड तू ताको जाप, जिहे प्रसाद तेरे कार्य पूरे, तिसै जान मन सदा हजूरे, जिहे प्रसाद तू पावै साच, रे मन मेरे तू तासिउ राचो, जिहे प्रसाद सब की गत होए, नानक जाप जपै जप सोए, आप जपाए जपै सो नाउ, आप गावाए सो हर गुण गाओ, प्रभ कृपा ते होए प्रगास, प्रभु दया ते कमल बिगास, प्रभ सो प्रसन्न बसै मन सोए, प्रभ दया ते मातो उत्तम होए, सर्ब निधान प्रभ तेरी माया, आपो कछु न किन्हु लया, जित जित लावहो तित लगै हर नाथ, नानक इनकै कछु न हाथ, सलोक अगम अगाध पार ब्रह्म सोए, जो जो कहे सो मुक्ता होए, सुन मीता नानक बिनवंता, साध जना की अचरज कथा, अष्टपदी साध कै संग मुख उजल होत, साध संग मल सगली खोत, साध कै संग मिटै अभिमान, साध कै संग प्रगटै सुज्ञान, साध कै संग बुझै प्रभ नेरा, साध संग सब होत नबेरा, साध कै संग पाए नाम रतन, साध कै संग एक ऊपर जतन, साध की महिमा वर्ण कौन प्राणी, नानक साध की शोभा प्रभ माहे समानी, साध कै संग अगोचर मिलै, साध कै संग सदा पर फुलै, साध कै संग आवै बस पंचा, साध संग अमृत रस पुंचा, साध संग होए सब की रेन, साध कै संग मनोहर बैन, साध कै संग ना कतहु तावै, साध संग अस्थित मन पावै, साध कै संग माया ते भिन्न, साध संग नानक प्रभ सो प्रसन्न, साध संग दुश्मन सब मीत, साधु कै संग महापुनीत, साध संग किस्यो नहीं बैर, साध कै संग न बीगा पैर, साध कै संग नाही को मंदा, साध संग जाने परमानंदा, साध कै संग नाही हो ताप, साध कै संग तजै सब आप, अपे जाने साध बड़ाई, नानक साध प्रभु बन आई, साध कै संग न कबहु तावै, साध कै संग सदा सुख पावै, साध संग बस अगोचरला है, साधु कै संग अजार सहाय, साध कै संग बसै थान उचै, साधु कै संग महल पहुचै, साध कै संग गिरड़ै सब धर्म, साध कै संग केवल पार ब्रह्म, साध कै संग पाए नाम निधान, नानक साधु कै कुर्बान, साध कै संग सब कुल उधारै, साध संग साजन मीत कुटुंब निसतारै, साधु कै संग सो धन पावै, जिस धन ते सब को वरसावै, साध संग धर्म राय करे सेवा, साध कै संग शोभा सुर देवा, साधु कै संग पाप पलायन, साध संग अमृत गुण गायन, साध कै संग सर्बथान गम, नानक साध कै संग सफल जनम, साध कै संग नहीं कश काल, दर्शन भेटत होत निहाल, साध कै संग कलुखत हरै, साध कै संग नरक पर हरै, साध कै संग इहां उहां सुहेला, साध संग बिशरत हर मेला, जो इच्छा सोई फल पावै, साध कै संग न बिरथा जावै, पार ब्रह्म साध रिद बसै, नानक उधरै साध सुन रसै, साध कै संग सुनो हर नाउ, साध संग हर के गुण गाउ, साध कै संग न मनते बिसरै, साध संग सर पर निसुतरै, साध कै संग लगै प्रभ मीठा, साधु कै संग घट घट डीठा, साध संग पहे आज्ञाकारी, साध संगत पई हमारी, साध कै संग मिटे सब रोग, नानक साध पेटे संजोग, साध की महिमा बेद न जानै, जेता सुनै तेता बख्यानै, साध की उपमा ते हो गुण ते दूर, साध की उपमा रही भार पूर, साध की शोभा का नाही अंत, साध की शोभा सदा बेअंत, साध की शोभा ऊच ते ऊची, साध की शोभा मूच ते मूची, साध की शोभा साध बने आई, नानक साध प्रभ भेद न पाई, सलोक मन साचा मुख साचा सोए, आवर न पेख है एकस बिन कोए, नानक ए लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल मैं कमल अलेप, ब्रह्म ज्ञानी सदा निर्दोख, जैसे सूर सर्ब कौ शोक, ब्रह्म ज्ञानी कै दृष्ट समान, जैसे राज रंक कौ लागै तुल पवान,
ब्रह्म ज्ञानी कह धीरज एक ज्यों बसधा को खोदै को चंदन लेप ब्रह्म ज्ञानी का ही है गुनाओ नानक ज्यों पावक का सहज सुभाओ ब्रह्म ज्ञानी निर्मल ते निर्मला जैसे मैल न लागै जला ब्रह्म ज्ञानी कह मन होए प्रगास जैसे धर ऊपर आकाश ब्रह्म ज्ञानी कह मित्र सत्र समान ब्रह्म ज्ञानी कह नाही अभिमान ब्रह्म ज्ञानी ऊंच ते ऊंचा मन अपने है सब ते नीचा ब्रह्म ज्ञानी से जन पहे नानक जिन प्रभ आप करे ब्रह्म ज्ञानी सगल किरीना आत्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते कछ बुरा न पहया ब्रह्म ज्ञानी सदा समदर्शी ब्रह्म ज्ञानी की दृष्ट अमृत बरसी ब्रह्म ज्ञानी बंधन ते मुक्ता ब्रह्म ज्ञानी की निर्मल युगता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी कै गरीबी समाहा ब्रह्म ज्ञानी पर उपकार उमाहा ब्रह्म ज्ञानी कहना ही धंधा ब्रह्म ज्ञानी ले तावत बंधा ब्रह्म ज्ञानी कह होए सो भला ब्रह्म ज्ञानी सो फल फला ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कै एकै रंग ब्रह्म ज्ञानी कै बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा सद जागत ब्रह्म ज्ञानी अहंग बुद्ध त्यागत ब्रह्म ज्ञानी कै मन परमानंद ब्रह्म ज्ञानी कै घर सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कह होए अचिंत ब्रह्म ज्ञानी का निर्मल मंत ब्रह्म ज्ञानी जिस करे प्रभ आप ब्रह्म ज्ञानी का बड़ प्रताप ब्रह्म ज्ञानी का दर्श बड़ भागी पाई है ब्रह्म ज्ञानी को बल बल जाई है ब्रह्म ज्ञानी को खोजे महेश्वर नानक ब्रह्म ज्ञानी आप परमेश्वर ब्रह्म ज्ञानी की कीमत नाहे ब्रह्म ज्ञानी का सगल मन माहे ब्रह्म ज्ञानी का कौन जाने भेद ब्रह्म ज्ञानी को सदा आदेश ब्रह्म ज्ञानी का कथया न जाय अध्याखर ब्रह्म ज्ञानी सर्व का ठाकुर ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्ट का करता ब्रह्म ज्ञानी साध जीवै नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बने नानक ब्रह्म ज्ञानी सर्व का धनी श्लोक पुर तारै जो अंतर नाम सर्व मैं पेखै भगवान निमुख निमुख ठाकुर नमस्कारै नानक ओह अपरस सगल निसतारै अष्टपदी मिथ्या नाही रसना परस मन मैं प्रीत निरंजन दरस परत्रय रूप न पेखै नेत्र साधकी टहल संत संग हेत करन न सुनै काहू की निंदा सब ते जानै आपस को मंदा गुर प्रसाद बिख्या पर हरै मन की बाशना मन ते टरै इंद्री जित पंच दोख ते रहत नानक कूट मध्ये को ऐसा अपरस बैसनो सो जिस ऊपर सो प्रसन्न बिसन की माया ते हुए भिन्न कर्म करत हुवै नेह कर्म तिस बैष्णो का निर्मल धर्म काहू फल की इच्छा नहीं बाछै केवल भगत कीर्तन संग राचै मन तन अंतर सिमरन गोपाल सब ऊपर होवत कृपाल आप दृढ़ अवरा नाम जपावै नानक ओ बैष्णो परम गत पावै भगवती भगवंत भगत का रंग सगल त्यागै दुष्ट का संग मन ते बिनसै सगला भरम कर पूजै सगल पार ब्रह्म साध संग पापा मल खोवै तिस भगवती की मत उत्तम होवै भगवंत की टहल करै नित नीत मन तन हरपै बिसन परीत हर के चरण हृदय बसावै नानक ऐसा भगवती भगवंत को पावै सो पंडित जो मन प्रबोधै राम नाम आत्म मैं सोधै राम नाम सार रास पीवै उस पंडित कै उपदेश जाग जीवै हर की कथा हृदय बसावै सो पंडित फिर जो न आवै वेद पुराण सिमरत बूजै मूल सूखम मैं जाने असथूल चहवरणा को दे उपदेश नानक उस पंडित को सदा आदेश बीज मंत्र सर्व को ज्ञान चहवरणा मैं जपै को नाम जो जो जपै तिस की गत होए साध संग पावै जन कोय कर कृपा अंतर उर तारै पास प्रेत मुगद पाथर को तारै सर्व रूप का औखद नाम कल्याण रूप मंगल गुण गाम काहू जुगत कितै न पाइय धर्म नानक तिस मिलै जिस लिखिया तुर कर्म
जिस कै मन पार ब्रह्म का निवास हो तिस का नाम सत रामदास हो आत्म राम तिस नदरी आया दास दसंतन पाए तिन पाया सदा निकट निकट हर जान सो दास दरगह परवान अपने दास को आप कृपा करै तिस दास को सब सो जी परै सगल संग आत्म उदास ऐसी जुगत नानक रामदास प्रभ की आज्ञा आत्म हितावै जीवन मुक्त सोऊ कहावै तैसा हरख तैसा उस सोग सदा आनंद तै नहीं वियोग तैसा सुवर्ण तैसी उस माटी तैसा अमृत तैसी बिख खाटी तैसा मान तैसा अभिमान तैसा रंक तैसा राजान जो वरताए साई जुगत नानक ओ पुरख कही है जीवन मुक्त पार ब्रह्म के सगले ठाओ जित जित घर राखै तैसा तिन नाओ आपे करन करावन जोग प्रभ भावै सोई फुन होग पसरियो आप होए आनत तरंग लखे न जाहे पार ब्रह्म के रंग जैसी मत दे तैसा प्रगास पार ब्रह्म करता विनाश सदा सदा सदा दयाल सिमर सिमर नानक भय निहाल सलोक उस्तत करे अनेक जन अंत न पारावार नानक रचना प्रभ रची बहु विद अनक प्रकार अष्टपदी कई कोट होए पुजारी कई कोट आचार व्यवहारी कई कोट भय तीर्थ वासी कई कोट बन भ्रमै उदासी कई कोट वेद के स्रोते कई कोट तपीसर होते कई कोट आत्म ध्यान धारै कई कोट कब काब विचारै कई कोट नव तन नाम त्यावै नानक करते का अंत न पावै कई कोट भय अभिमानी कई कोट अंध अज्ञानी कई कोट किरपन कठोर कई कोट अभेगो आत्म ने कोर कई कोट पर दर्ब को हिरै कई कोट पर दुख न करै कई कोट माया श्रम माहे कई कोट परदेश परमाहे जित जित लावो तित तित लगना नानक करते की जाने करता रचना कई कोट सिद्ध जति जोगी कई कोट राजे रस भोगी कई कोट पंखी सर्प उपाय कई कोट पाथर बिरख निप जाए कई कोट पवन पानी बैसंत्र कई कोट देश भू मंडल कई कोट ससियर सूर नखियत्र कई कोट देव दानव इंद्र सिर शत्र सगल समग्री अपने सूत धारै नानक जिस जिस भावै तिस तिस ने सतारै कई कोट राज सुतामस सातक कई कोट वेद पुराण सिमरत अर शास्त कई कोट किए रतन समुंद कई कोट नाना प्रकार जंत कई कोट किए चैर जीवे कई कोट गिरी मेर स्वरण थीवे कई कोट जाख्या किन्नर पिसाच कई कोट भूत प्रेत सूकर मृगाच सब ते नेरै सब हूते दूर नानक आप अलिपत रहया भरपूर कई कोट पाताल के वासी कई कोट नरक सुर्ग निवासी कई कोट जन्मै जीवै मरै कई कोट बहु जोनी फिरै कई कोट बैठत ही खाहे कई कोट घालै थक पाहे कई कोट किए तनवंत कई कोट माया मह चिंत जह जह भाणा तह तह राखी नानक सब किश प्रभ कै हाथे कई कोट भय बैरागी राम नाम संग तिन लिव लागी कई कोट प्रभ को खोजंते आत्म में पार ब्रह्म लहंते कई कोट दर्शन प्रभ प्यास तिन को मिल्यो प्रभ अभिनाश कई कोट मंगै सतसंग पार ब्रह्म तिन लागा रंग जिन को हुए आप सो प्रसन्न नानक पे जन सदा धन तन कई कोट खाणी अरखंड कई कोट आकाश ब्रह्मांड कई कोट हुए अवतार कई जुगत कीनो बिसुखार कई बार पसरियो पसार सदा सदा एक एक ओंकार कई कोट कीने बहु भांत प्रभ ते होए प्रभ माहे समात ताका अंत न जाने कोए आपे आप नानक प्रभ सोए कई कोट पार ब्रह्म के दास तिन होवत आत्म प्रकाश कई कोट तत् के बेते सदा निहारै एको नेत्रे कई कोट नाम रस पीवै अमर भय साध साध ही जीवै कई कोट नाम गुण गावै आत्म रस सुख सहज समावै अपने जन को सास सास समारै नानक ओए परमेश्वर के प्यारे सलोक करण कारण प्रभ एक है दूसर नाही कोय नानक तिस बलहारण जल थल मही अल सोए अष्टपदी कई करण करावन करने जोग करण करावन करने जोग जो तिस पावै सोई होग खिन मैं थापू थापनहारा अंत नहीं किश पारा वारा
ਹੁਕਮੇ ਧਾਰ ਅਧਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਿਆ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਾਸਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨ ਆਵੈ, ਕਹੋ ਮਾਨੁਖ ਤੇ ਕਿਆ ਹੋਇਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸਕੇ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਬਿਖਿਆ ਮੈਂ ਰਚੈ, ਜੇ ਜਾਣਤ ਆਪਨ ਆਪ ਬਚੈ, ਭਰਮੇ ਭੂਲਾ ਦੈ ਦਿਸ ਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ, ਕਰ ਕਿਰਪਾ ਜਿਸ ਆਪਣੇ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ, ਜਾ ਕੋ ਆਪਣੇ ਕਰੈ ਬਖਸੀਸ, ਤਾਕਾ ਲੇਖਾ ਨਾ ਗਣੈ ਜਗਦੀਸ, ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ, ਕਬ ਹੂੰ ਊਚ ਨੀਚ ਮੈਂ ਬਸੈ, ਕਬ ਹੂੰ ਸੋਗ ਹਰਖ ਰੰਗ ਹਸੈ, ਕਬ ਹੂੰ ਨਿੰਦ ਚਿੰਦ ਬਿਵਹਾਰ, ਕਬ ਹੂੰ ਊਬ ਆਕਾਸ਼ ਪਿਆਲ, ਕਬ ਹੂੰ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ, ਕਬ ਹੂੰ ਨਿਰਤ ਕਰੇ ਬਹੁ ਭਾਂਤ, ਕਬ ਹੂੰ ਸੋਏ ਰਹੇ ਦਿਨ ਰਾਤ, ਕਬ ਹੂੰ ਮਹਾਂ ਕ੍ਰੋਧ ਵਿਕਰਾਲ, ਕਬ ਹੂੰ ਸਰਬ ਕੀ ਹੋ ਤਰਵਾਲ, ਕਬ ਹੂੰ ਹੋਏ ਬਹਿ ਬਡ ਰਾਜਾ, ਕਬ ਹੂੰ ਭੇਖਾਰੀ ਨੀਚ ਕਾ ਸਾਜਾ, ਕਬ ਹੂੰ ਆਪ ਕੀਰਤ ਮੈਂ ਆਵੈ, ਕਬ ਹੂੰ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਜਿਉਂ ਪ੍ਰਭ ਰਾਖੈ ਤਿਵ ਹੀ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬ ਹੂੰ ਹੋਏ ਪੰਡਿਤ ਕਰੇ ਬਖਿਆਨ, ਕਬ ਹੂੰ ਮੋਨ ਧਾਰੀ ਲਾਵੈ ਧਿਆਨ, ਕਬਹੂੰ ਤਟ ਤੀਰਥ ਇਸਨਾਨ, ਕਬਹੂੰ ਸਿੱਧ ਸਾਧਕ ਮੁਖ ਗਿਆਨ, ਕਬਹੂੰ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜਿਉਣ ਭਰਮੈ ਪਰਮੀਆ, ਨਾਨਾ ਰੂਪ ਜਿਉਂ ਸੁਆਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜਿਉ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂੰ ਸਾਧ ਸੰਗਤ ਏ ਪਾਵੈ, ਉਸ ਅਸਥਾਨ ਤੇ ਬਾਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ, ਸਲੋਕ ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕਾ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਵਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਈਹਾਂ ਮੁਕਤ ਆਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰ ਬਾਵੈ, ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ, ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਪਾਂਕਾ ਹੋਏ ਬਿਨਾਸ਼, ਸਭ ਤੇ ਆਪ ਜਾਣੈ ਬਲਵੰਤ, ਖਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗੈ ਪਰਵਾਨ, ਕੋਟ ਕਰਮ ਕਰੈ ਹਉ ਧਾਰੇ, ਸਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗੈ ਕਹੁ ਕੈਸੇ ਗਾਵੈ, ਆਪਸ ਕਹੁ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕਾਸ਼ ਹੋਏ, ਤਬ ਇਸ ਕਉ ਸੁਖ ਨਾਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰਪ੍ਰਸਾਦ ਨਾਨਕ ਹਉ ਛੁਟੈ, ਸਹਿਸ ਖਟੇ ਲਖ ਕੋ ਉਠ ਧਾਵੈ, ਤ੍ਰਿਪਤ ਨ ਆਵੈ,
माया पाछै पावै अनक भोग बिख्या की करै नहै त्रिपतावै खप खप मरै बिना संतोख नहीं कोउ राजै सुपन मनोरथ बिरथे सब काजै नाम रंग सर्व सुख होए बड़भागी किसे प्राप्त होए करन करावन आपे आप सदा सदा नानक हर जाप करन करावन करने हार इसके हाथ कहा बिचार जैसी दृष्ट करे तैसा होए आपे आप प्रभ सोए जो किश कीनो सो अपने रंग सब ते दूर सब हूं कै संग बूझै देखै करै विवेक आपे एक आपे अनेक मरै ना बिनसै आवै न जाए नानक सद ही रहया समाए आप उपदेसै समझै आप आपे रचिया सब कै साथ आप कीनो अपन बिसथार सब काश उसका ओ करने हार उस ते भिन्न कहो किश होए थान थनंतर एक है सोए आपुने चले तो आप करने हार कौतक करे रंग अपार मन मह आप मन अपने माहे नानक कीमत कहन न जाए सत सत सत प्रभ स्वामी गुरु प्रसाद किने वख्यानी सच सच सच सब कीना कूट मधे किने बिरलै चीना भला भला भला तेरा रूप अत सुंदर अपार अनूप निर्मल निर्मल निर्मल तेरी बाणी घट घट सुनी सरवन बख्याणी पवित्र पवित्र पवित्र पुनीत नाम जपै नानक मन प्रीत सलोक संत सरण जो जन परै सो जन उदरण हार संत की निंदा नानका बहुर बहुर अवतार अष्टपदी संत कै दुखन आर जा कटै संत कै दुखन जमते नहीं छुटै संत कै दुखन सुख सब जाए संत कै दुखन नरक में पाए

ਨਿਚਾਇ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸੁਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਉ ਨਾਨਕ ਸੰਤ ਭਾਵੈ ਤਨ ਲਏ ਮਿਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੈ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮਿਰਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਨ ਰੱਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈ ਧਨੇ ਤ੍ਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜਿਉ ਤਿਸ ਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੈ ਦੁਖ ਨ ਤ੍ਰਿਸ਼ਟੈ ਕੋਇ ਜੈਸਾ ਭਾਵੈ ਤੈਸਾ ਕੋਈ ਹੋਏ ਪਇਆ ਕਿਰਤ ਨ ਮਿਟੈ ਕੋਇ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛੁ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਨ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜ ਹੋ ਸਿਆਨਪ ਸੁਰਜਨਉ ਸਿਮਰਉ ਹਰ ਹਰ ਰਾਏ ਏਕ ਆਸ ਹਰ ਮਨ ਰਖਉ ਨਾਨਕ ਦੁਖ ਪਰਮ ਪਹੁ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਉ ਏਕੈ ਭਗਵਾਨ ਜਿਸ ਕੈ ਦੀਆ ਰਹੇ ਅਘਾਏ ਬਹੁਰ ਨ ਕ੍ਰਿਸ਼ਨਾ ਲਾਗੈ ਆਏ ਮਾਰੈ ਰੈਖ ਰਾਖੈ ਏਕੋ ਆਪ ਮਾਨੁਖ ਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੈ ਕੋਏ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਬਿਉਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੇਹ ਜੀਓ ਨੈਨੋ ਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੈ ਪਾਪ ਜਪੀਐ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗਹਿ ਨਾਨਕ ਊਜਲ ਮੱਥਾ ਬਡ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਤ ਗਨੇ ਸੰਸਾਰ ਮਨ ਤਨ ਮੁਖ ਬੋਲੈ ਹਰ ਮੁਖੀ ਸਦਾ ਸਦਾ ਜਨ ਹੋ ਤੇ ਸੁਖੀ ਏਕ ਏਕ ਏਕੋ ਏਕ ਏਕ ਪਛਾਨੈ ਏਤ ਉਤ ਕੀ ਓਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇਉ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸ ਫੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਾਲਿਤ ਆਪ ਹੀ ਕਰੈ
आवन जावन दृष्ट आन दृष्ट आज्ञाकारी धारी सब श्रेष्ठ आपे आप सग

ਸਤਨਾਮ ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸੋ ਸਿਆਣਪਾਂ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸੁਚਿਆਰਾ ਹੋਈ ਹੈ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇ ਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਕੇ।

ਆਖੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੂ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਸੋਹਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰ ਧਵਲ ਆਕਾਸ ਸੁਣੇ ਦੀਪ ਲੋ ਪਾਤਾਲ ਸੁਣਿਆ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸੁਧਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ ਸੁਣੈ ਪੜ ਪੜ ਪਾਵੈ ਮਾਨ ਸੁਣੈ ਲਾਗੈ ਸਹਿਜ ਧਿਆਨ ਨਾਨਕ ਭਗਤਾ ਸੁਧਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸਰ ਸਰਾਂ ਗੁਣਾ ਕੇ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੈ ਰਾਹ ਸੁਣੈ ਹੱਥ ਵੈ ਸੁਗਾਉ ਨਾਨਕ ਭਗਤਾ ਸਦਾ ਵਿਗਾਉ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿੱਛੇ ਪਛੁਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹ ਝੂਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੁਨਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨ ਭਿੱਖੂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲ ਪਰ ਕਿੱਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਅਲਿਹੁ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਕਸਾਰ ਅਸੰਖ ਮੂਲ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੂਤ ਦੁਭਾਵੈ ਸਾਈ ਭਲੀ ਕਾਰ ਤੂੰ ਸਦਾ ਸੁਲਾਮਤ ਨਿਰੰਕਾਰ ਅਸੰਖ ਮੂਰ ਕੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ
असंख पापी पाप कर जाहे, संग कूड़ियार कूड़े फिराहे, संख मलेश मल पख खाहे, असंख निंदक सिर कर है पार, नानक नीच कह विचार, वारे न जावै एक वार, ज्योत दुपाव है साई भली कार, तू सदा सलामत निरंकार, संख नाव संख थाव, अगम अगम संख लो असंख है सिर पार हो, अखरी नाम अखरी साला, अखरी ज्ञान गीत गुण गाहा, अखरी लिखण बोलन बाणु, अखरा से संजोग कानु, जिने लिखे तिस सिर नाहे, जिप परमाए तिप तिपाहे, जीता कीता तिता नाओ, विण नावै नाही को थाओ, कुदरत कवन कहा विचार, वारे न जावै एक वार, जो तुद पावै साई भली कार, तू सदा सलामत निरंकार, भरिए हथ पैर तंदे पानी धोतै उतरस के, हिमूत कलीती कपड़ हुए, देसा गून लइए ओ धोए भरिए मत, पापा कै संग ओ तो पै नावै कै रंग, पुन्नी पापी आखण नाहे कर कर करना, लिख लै जाहो आपे बीज आपे ही खाहो, नानक हुक्मी आव हो जाहो, तीर तप दया दत्त दान, जे को पावै तिलका मान, सुनया मनया मन कीता भाऊ, अंतरगा तीर्थ मल नाऊ, सब गुण तेरे मैं नाही कोए, विन गुण कीते भगत न होए, स्वस्थ आत बाणी बरमाओ, सत सुहान सदा मन चाओ, कवन सुवेला वक्त कवन, कवन थित कवन वार, कवन सुरुति माह कवन, जित हुआ कार, वेल न पाईया पंडती, जे हुआ लिख पुराण, वक्त न पायो का दिया, जे लिखण लेख कुरान, थित वार न जोगी जाने, रुतमा हो न कोई, जा करता सिर ठीको साजे, आपे जाने सोई, किव करया का किव सालाही, क्यों वरनी किव जाना, नानक आखण सब को आखै, एक दू एक सियाणा, वड्डा साहिब वड्डी नाई, कीता जा का हुआ, नानक जी को आपौ जाने, अगै गया न सो है, पाताला पाता लख आगा सा आगा, सूढ़ कूढ़ गपाल थके, वेद कह निकवात, सहस अठारह कहन कतिबा, सुलुए कथात, लिखा हुए तो लिखी है, लिखा हुए विनाश, नानक वड्डा आखी है, आपे जाने आप, साल आही ती सुरत न पाई है, नदियां तैवाह पव है, समुन्द न जानी है, समुन्द सा सुल्तान, गिरह सेती माल धन, कीड़ी तुल न होवनी, जे तिस मनो न विसरै, अंत न सिफती कह न अंत, अंत न करण दे नंत, अंत न वेखण सुन न अंत, अंत न जापै क्या मन मंत, अंत न जापै कीता आकार, अंत न जापै पारावार, अंत कारण किते बिल लाहे, ताकि अंत न पाए जाहे, हो अंत न जाने कोए, बहुता कहिए बहुता होए, वड्डा साहिब ऊंचा थाउ, ऊंचे ऊपर ऊंचा नाउ, एवड ऊंचा हुवै कोए, तिस ऊंचे को जाने सोए, जेवड़ आप जाने आप आप, नानक नदरी करमी दात, बहुता कर्म लिखिया न जाए, वड्डा दाता तिन न तमाए, किते मंगै जूद अपार, किते अंगणत नहीं विचार, किते खप टुटै बेकार, किते लै लै मुकर पाए, किते मूरख खाही खाए, किते आदू भूख सदमार, ए पेदात तेरी दातार, बंद खलासी भाणै हुए, हो राख न सकै कोए, जे को खाए काकण पाए, ओ जाने जितिया मुकाए, आपे जाने आपे दे, कैसे पेके के जिसनु बख्शे शिव सालाह, नानक पातशाही पातशाह, अमुल गुण अमुल व्यापार, अमुल व्यापारी अमुल भंडार, अमुल आवै मुल लै जाहे, अमुल पाए अमुल अमुल पाए, अमुल्ला सुमाहे, अमुल धर्म अमुल दीवान, अमुल तुल अमुल प्रवान, अमुल बख्शीस अमुल निशान, अमुल कर्म अमुल फुरमान, अमुलो मुल आख्या न जाए, आख आख रहे लिवलाए, आखै वेद पाठ पुराण, आखै पढ़े करह वख्याण, आखै बरमे आखै इंद, आखै गोपी तै गोविंद, आखै सर आखै सिद्ध, आखै गेते कीते बुद्ध, आखै दानव आखै देव, आखै सुर नर मुन जन सेव, किते आखै आखण पाहे, किते कह कह उठ उठ जाहे, ते कीते होर करे, ताख न सकै के जीवड़ पावै ते वड होए, नानक जान सच सोए,
ਜੇ ਕੋ ਆਖੇ ਬੋਲ ਵਿਗਾੜੂ ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰੂ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੀ ਨਾਦ ਅਨੇਕ ਸੰਖਾ ਕਿਤੇ ਵਾਵਨਹਾਰੇ ਕਿਤੇ ਰਾਗ ਭਰੀ ਸਿਉ ਕਹੀਐ ਨ ਕਿਤੇ ਗਾਵਨਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੋਹਨ ਸਦਾ ਸੁਵਾਰੇ ਗਾਵਹਿ ਇੰਦੇ ਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵ ਨਰਤ ਨੂੰ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾਲ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਤ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ਼ ਦਿਸੈ ਆਦੇਸ਼ ਆਦ ਅਨੀਰ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰਿਕ ਭੰਡਾਰੀ ਤਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਉਹ ਵਿਡਾਨ ਆਦੇਸ਼ ਦਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲੋਇ ਭੰਡਾਰ ਜੁਗ ਛਪਾਇਆ ਸੁ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਛੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁੱਟੈ ਸੰਸਾਰ ਜਿਸ ਹਾ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਘਾੜਕ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੂੜ ਆਨੰਦ ਸਰਮ ਕੰਡ ਕੀ ਬਾਣੀ ਰੂਪ ਤਿੱਥੈ ਘਾਟਤ ਘੜੀਐ ਬਹੁਤ ਅਨੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ
ਜੇਕੂ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨ ਕਥਨੇ ਜਾਹੇ ਨਾਵੇ ਮਰੇ ਨ ਠਾਕੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਤੈ ਤਾਂ

ਜੇਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦ ਪੁਰਖ ਉਦਾਰ ਮੂਰਤ ਅਜੋ ਨਾਦ ਅਸ਼ੇਕ ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਪਹਿਲਿਓ ਅਨੁਰਾਗ ਨਾਮ ਕਾਮ ਬਹੀਨ ਪੇਖ ਧਾਵ ਹੁਣ ਜਾਹੇ ਸਰਬ ਮਾਨ ਸਰਬਤਰ ਮਾਨ ਸੁਦੈ ਮਾਨ ਤਤਾਹੀ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰੇਕ ਦੇਵ ਭੇਵ ਨਾ ਜਾਨੀ ਜੇ ਵੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਕੇ ਜੇਬ ਤਾਤ ਮਾਤ ਨਾ ਜਾਤ ਜਾਕਰ ਜਨ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾਪੀ ਜੇ ਜਾਪ ਆਦ ਦੇਵਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸਵ ਰਚਿਓ ਸੁਵਿਅੰ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਕ ਅਭੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸਤੇ ਪੁਰਖ ਅਵਧੂਤ ਗਰਭ ਗੰਜਨ ਸਰ ਭੰਜਨ ਆਦ ਰੂਪ ਅਸੂਤ ਅੰਗਹੀਣ ਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ

0: ਸਦਾ ਅੰਗ ਸੰਗੇ
1: ਆਪਾਂ ਖੱਬੇ ਭੂਤੇ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਗੂਣ ਅਦੇਖਿਤ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂਤੇ
0: ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇੱਥੇ ਭਏ ਤੋ ਕਹਾ ਭੈ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ।

ਰਾਜ ਹਜ਼ਾਰੀ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ ਧਾਮ ਸਿਧਾਰੇ।

ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸ਼ੁੱਧ ਸਿਪਾਹਾ ਦੁਰੰਤ ਦੁਬਾਹਾ ਸੁਸਾਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਅਰੀਨ ਮਰੂਰ ਮੁਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਬਣਿਆਈਆਂ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ। ਕਾਰਜ ਸਭ ਸੁਵਾਰਣਾ ਸਭਨਾ ਗੱਲਾਂ ਸੁਮਰਤ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਣਹੁ ਸੰਤ ਹੋ, ਸ਼ਬਦ ਧਰਹੁ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ ਕਾਲ, ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨ ਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜਹੋ, ਕਿਆ ਕਰੇ ਵੇਚਾਰੀਆ। ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨੋਹੁਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜਹੂ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ। ਅੰਦਰੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚੈ ਸੁਆਰਿਆ, ਕਹਿ ਨਾਨਕ ਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰ ਹੈ ਦਾਹ ਦਿਸ, ਇੱਕ ਨਾਮ ਲਾਗ ਸੁਵਾਰਿਆ, ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨ੍ਹਾਂ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੈ ਪਾਈਐ, ਤਨ ਮਨ ਧਨ ਸਭ ਸੌਪ ਗੁਰ ਕਉ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣਹੋ ਸੰਤੋ, ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ, ਜਿਨੇ ਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ, ਜਿਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਹ ਤੇਰੇ ਚੱਲੈ ਨਾਹੀ ਤਿਸ ਨਾਲ, ਕਿਉਂ ਚਿਤ ਲਾਈ ਐਸਾ ਕਾਮੂਲੇ ਨਾ ਕੀਚੈ, ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗੰਮ ਗੋਚਰਾ ਤਿਰੰਤ ਨ ਪਾਇਆ, ਅੰਤੋ ਨ ਪਾਇਆ ਕਿਨੈ ਤੇਰਾ, ਆਪਣਾ ਤੂੰ ਜਾਣਹੀ ਜੀ ਜਨ ਸਭ ਖੇਲ ਤੇਰਾ, ਕਿਆ ਕੁਆ ਕੁ ਵਖਾਣੇ ਆਖੈ ਤਾ ਵੇਖੈ, ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਦੁਪਾਏ, ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁੱਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਕ ਮਾਰਗ ਚੱਲਣਾ
लब लोभ अहंकार ता तृष्णा बहुत नाही बोलना कन्हो तिखी वाल हो निक्की एत मार्ग जाना गुर प्रसादी जिनी आप तजिया हर वासना सुमानी कह नानक चाल भगता जुग हो जुग निराली ज्यों तू चलाहे त्यो चलह स्वामी होर क्या जाना गुण तेरे जीव तू चलाहे तिवै चलह जिन्ना मार्ग पावहे हर कृपा जिन्ना मिलाहे से हर हर सदा त्यावे जिसनु कथा सुनाए अपनी से गुरुद्वारे सुख पावे कह नानक सच्चे साहिब ज्यों पावे तिवै चलावे एहो सोहेला शब्द सुहावा शब्दो सुहावा सदा सोहेला सतगुरु सुनाया इहो तिन कै मन वसिया जिन धुरो लिखिया एक फिरै कनेरे करै गल्लां गली किने न पाया कह नानक शब्द सोहिला सतगुरु सुनाया पवित होए से जिना जिनी हर त्याया हर त्याया पवित होए गुरमुख जिनी त्याया पवित माता पिता कुटुंब सहि सुख संग सुभाइया कह दे पवित सुन दे पवित से पवित जिनी मन वसाया कह नानक से पवित जिन गुरमुख हर हर त्याया करमी सहजन उपजै बिन सहजै सहसाना जाए न जाए सहसा कित संजम रह कर्म कमाए सह सह जो मिली नह के संजम धोता जाए मन तो हो शब्द लागो हर स्यो रहो हो चित लाए कह नान गुर प्रसादी सहज उपजै ए सहसा इव जाए जी हो मैली बार हो निर्मल बारो निर्मल जी हो ता मैली तीन जन्म जुवै हारिया ए तिसना वड्डा रोग लगा मरण मनो विसारिया वेदा मैं नाम उत्तम सो सुने नाही फिर है ज्यो बेतालिया कह नानक जिन सत सजिया कूड़े लागे तिनी जन्म जुए हारिया जी हो निर्मल बारू निर्मल बारू ता निर्मल जी हो निर्मल सतगुर ते करनी कमाणी कूड़ की सोय पहुंचे नाही मनसा सत सुमाणी जन्म रतन जिनी खटिया भले सेवन जारे कह नानक जिन मन निर्मल सदा रह गुरु नाले जे को सिख गुरु सेती सन्मुख होवै हुवै ता सन्मुख सिख कोई जी हो रह गुरु नाले गुर के चरण हृदय त्याय अंतरात्मा समाले आप चढ़ सदा रह पर न गुर बिन अवर न जाने कोई कह नानक सुनो संतोषो सिख सन्मुख होए जे को गुर ते वे मुख होवै बिन सतगुर मुक्त न पावै पावै मुक्त न होर थै कोई पुछो बबे किया जाय अनेक जूनी भरम आवै बिन सतगुर मुक्त न पाए फिर मुक्त पाए लाग चरणी सतगुरु सब सुनाए कह नानक विचार देखो बिन सतगुर मुक्त न पाए आवो सिख सतगुरु के प्यारे हो गावो सच्ची बाणी बाणी ता गावो गुरु केरी बाणी है सुरबाणी जिनको नदर कर्म हुवे हृदय तिना सुमाणी पीवो अमृत सदा रहो हर रंग जप्यो सारंग पाणी कह नानक सदा गावो सच्ची बाणी सतगुरु बिना और कच्ची है बाणी बाणी ता कच्ची सतगुरु बाजो और कच्ची बाणी कह दे कच्चे सुन दे कच्चे कच्ची आख वखाणी हर हर नित करह रसना कहया कछु न जानी चित जिन का हिर लिया माया बोलन पैर वाणी कह नान सतगुरु बाजू हुर कच्ची बाणी गुर का शब्द रतन है हीरे जित जड़ाओ शब्द रतन जित मन लागा इहो हुआ सुमाओ सब चेती मन मिलिया सच्चा लाया पाओ आपे हीरा रतन आपे जिसनु दे बुझाए कह नान शब्द रतन है हीरा जित जड़ाओ शिव सकता पाए कह करता आपे हुकुम रताए हुकुम रताया वेखै गुरमुख सह बुझाए थोड़े बंधन होवै मुख शब्द मन वसाए गुरमुख जिसनु वाप करे सो होवै कस्यों लिवलाए कह नानक आप करता आपे हुकुम बुझाए सिमरत शास्त्र पुन पा विचार दे तत्तै सार न जानी गुरु बाजो तत्तै सार न जानी ते गुणी संसार भ्रम सुत्ता सुत्या रहन विहानी गुर कृपा ते से जन जागे जिना हर मन वसिया बोले अमृत बाणी कह नानक सो तत् पाए जिसनु अंदिन हर लिव लागै जागत रहन विहानी माता के उदर में प्रतपाल करे सो क्यों मनो विसारी है मनो क्यों विसारी है बड़दाता जे अग्न में आहार पहुँचावे ओसनु क्यों पोए न सखी जिसनु अपनी लिव लावे अपनी लिवा पेलाए गुरमुख सदा संभाली है कह नान के बड़दाता सो क्यों मनो विसारी है जैसी अग्न उदर में तैसी बाहर माया माया गण सब को जेही करता खेल रचाया जात सपाणा ता जमया परिवार भला पाया लिव छुड़की लगी तृष्णा माया मर वरताया ए माया जितर विसरै मोह जय भाव दूजा लाया कह नानक गुर प्रसादी जिना लिव लागी तिन विचे माया पाया अरे आप मुलक है मुल न पाया जाए मुल न पाया जाए किसै विटहु रहे लोक बिल लाए ऐसा सतगुरु जी मिले ते सुनो सिर सौपिया विच्छु आप जाए जिस जा जियो तिस मिल रहे
ਹਰ ਵਸੈ ਮਨ ਆਏ ਹਰਿ ਆਪ ਮੁਲ ਕਹਿ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੈ ਪਾਏ ਰਾਸ ਮੇਰੀ ਮਨ ਵਣਜਾਰਾ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕਾ ਰਾਸ ਮੇਰੀ ਮਨ ਹੋਆ ਵਣਜਾਰਾ ਹੇ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿੱਤੈ ਜਿਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਏ ਹਰ ਰਸ ਬੋੜ ਨ ਦਿਸ ਨਾ ਲੱਗ ਆਏ ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਅਵਿਸਰੇ ਜਾ ਹਰ ਵਸੈ ਮਨ ਆਏ ਹੇ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿ ਸਖੀਏ ਸੋਗ ਦੁਖ ਨਾ ਵਿਆਪੇ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰਸ਼ਬਦ ਜਾਣੀ ਹਰਨਾਮ ਹਰ ਰਸ ਭੋਗੂ ਕਹਿ ਨਾਨਕ ਪ੍ਰਭਾ ਮਿਲਿਆ ਕਰਨ।

ਵਾਹਿਗੁਰੂ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨੋ ਨਿਧਾਵੈ ਧਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਏਕ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਦਸੋ ਪਾਤਸ਼ਾਹ ਕੀ ਆਤਮਕ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਚਵਰ ਛਤਰ ਤਖ ਦੇ ਮਾਲਕ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਅਸਥਾਨਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਦਾਰਾਈਆਂ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਦੀਵਾਨੰਦ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੇ ਅੰਮ੍ਰਿਤਮਈ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦਸਰਿਆਂ ਪਾਸੋਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਮੁਆਫ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਬਾਣੀ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਪ੍ਰਦਾਨ ਕਰਨੀ ਸਤਿਗੁਰੂ ਜੀ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਕਰਦਿਆਂ ਨਿਤਾਂ ਪ੍ਰਤੀ ਪਿਆਰ ਸ਼ਰਧਾ ਭਾਵਨਾ ਸਹਿਤ ਹਾਜ਼ਰੀਆਂ ਭਰੀਆਂ ਸੇਵਾਵਾਂ ਚਰਨਾਂ ਵਿੱਚ ਅਰਪਣ ਕੀਤੀਆਂ ਕਿਰਪਾ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੀ ਘਰਾਂ ਵਿੱਚ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਸਮੂਹ ਪਰਿਵਾਰਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਵਿਦਿਆ ਦੀ ਦਾਤ ਗੁਰਮਤਿ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂਏ ਪਾਉਣੀਆਂ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਸ਼ਰਧਾ ਭਾਵਨਾ ਪ੍ਰੀਤ ਅਦਬ ਸਹਿ ਦਰ ਘਰ ਦੀ ਸੇਵਾ ਦੇ ਯੋਗ ਕਰਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਤਿਗੁਰੂ ਜੀ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ
ਕੜਾ ਪ੍ਰਸ਼ਾਦੀਆਂ ਦੇਗਾਂ ਹਾਜ਼ਰ ਹਨ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਗਰੀਬ ਨਿਵਾਜ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਸ਼ਾਨਜੀਤ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਕੀਤੀ ਜਾਂਦੀ। ਤਿੰਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਆਪ ਜੀ ਨੇ ਕਿਰਪਾ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਲੰਮੀ ਅਰਬਲਾ ਬਖਸ਼ਿਸ਼ ਕਰਕੇ ਨਵਾਜਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਜੋਬ ਦੀ ਦਾਤ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਰਹਿਮਤ ਕਰਨੀ, ਸੇਵਕਾਂ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਖਜ਼ਾਨੇ ਭਰਪੂਰ ਕਰਨੇ। ਇਸ ਵਕਤ ਕਿਰਪਾ ਕਰੋ, ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੀ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਤੀਜਾ। ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰਚਰਨੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ ਹਰ ਜੀਉ ਮਰੈ ਨਾ ਜਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਅੰਦਰ ਪਿਆਰ ਭਾਵਨਾ ਸ਼ਰਧਾ ਸਹਿਤ ਬੈਠ ਕੇ ਜਿੱਤਾਂ ਪ੍ਰਤੀ ਅੰਮ੍ਰਿਤ ਵੇਲੇ ਦਰ ਘਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸੋ ਗੁਰੂ ਕਿਰਪਾ ਕਰੇ, ਪਾਵਨ ਦੀਵਾਨਾਂ ਦੀ ਸੰਪੂਰਨਤਾ 'ਤੇ ਸਤਿਗੁਰੂ ਜੀ ਨੇ ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਜੋ ਸੂਹੀ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ। ਸਤਿਗੁਰਾਂ ਦੇ ਪਾਵਨ ਅੰਗ 771 ਅਤੇ 72 ਉੱਪਰੇ ਪਾਵਨ ਸ਼ਬਦ ਸੁਭਾਇਮਾਨ ਹੈ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਇਸ ਜੀਵ ਆਤਮਾ ਨੂੰ ਬਾਲੜੀ ਕਿਹਾ ਹੈ, ਭਾਵ ਉਹ ਜੀਵ ਆਤਮਾ ਜਿਹੜੀ ਵਾਹਿਗੁਰੂ ਪਰਮਾਤਮਾ ਰੂਪੀ ਕੰਤ ਦੀ ਪ੍ਰਾਪਤੀ ਦੇ ਲਈ ਤਾਂਘ ਰੱਖਦੀ ਹੈ, ਐਸਾ ਵਰ ਭਾਲਦੀ ਹੈ ਕਿ ਜਿਹੜਾ ਸਦਾ ਅਵਨਾਸ਼ੀ ਹੋਵੇ, ਸਦਾ ਅਮਰ ਹੋਵੇ। ਤਾਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਹੇ ਜੀਵ ਆਤਮਾ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਹੀ ਸੱਚਾ ਕੰਤ ਹੈ, ਪਤੀ ਹੈ, ਵਰ ਹੈ, ਉਹ ਅਵਨਾਸ਼ੀ ਹੈ। ਜੇ ਤੂੰ ਉਸ ਨੂੰ ਲੋੜਦੀ ਹੈ, ਚਾਹੁੰਦੀ ਹੈ, ਤਾਂ ਗੁਰੂ ਨੂੰ ਮਿਲ ਕੇ ਸਤਿਗੁਰੂ ਦੀ ਸ਼ਰਨ ਆ ਕਰਕੇ ਉਹ ਗੁਣ, ਉਹ ਚੱਜ, ਉਹ ਆਚਾਰ ਸਿੱਖ, ਜਿਹਦੀ ਬਦੌਲਤ, ਜਿਸ ਗੁਣਾਂ ਦੀ ਬਦੌਲਤ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨਾਲ ਸਾਂਝ ਬਣ ਸਕਦੀ ਹੈ। ਸੋ ਜੀਵ ਆਤਮਾ ਪਰਮੇਸ਼ਵਰ ਦਾ ਅੰਸ਼ ਹੈ, ਉਸ ਪਰਮੇਸ਼ਵਰ ਨੂੰ ਮਿਲ ਕੇ ਹੀ ਇਹ ਅਮਰ ਹੋ ਸਕਦੀ ਹੈ, ਇਸ ਨੂੰ ਆਪਣੀ ਅਮਰਤਾ ਦਾ, ਆਪਣੀ ਮਹਾਨਤਾ ਦਾ ਪਤਾ ਲੱਗ ਸਕਦਾ ਹੈ। ਪਰ ਉਹ ਤਾਂ ਜੇ ਗੁਰੂ ਸ਼ਰਨ ਆ ਕੇ, ਗੁਰੂ ਬਚਨ ਕਮਾ ਕੇ, ਗੁਰੂ ਉਪਦੇਸ਼ ਕਮਾ ਕੇ ਆਪਣੀ ਮੈਲ, ਆਪਣੀ ਹੰਗਤਾਂ ਨੂੰ ਇਹ ਜੀਵ ਆਤਮਾ ਮਿਟਾ ਦੇਵੇ। ਗੁਰੂ ਕਿਰਪਾ ਕਰੇ, ਦਰੋਂ ਕਰੋ ਸਭਨਾਂ ਨੂੰ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ ਜੀ। ਆਓ ਹੁਣ ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਜੋੜਨਗੇ। ਪਿਆਰ ਸਹਿਤ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੋੜੀ ਸੱਚਾ ਸਾਹਿਬ ਏਕ ਤੁਜਨ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਹਿਤ ਮਿਲੇ ਸੱਚ ਦਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣ

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨਾ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਦਾ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੋਈਆਂ ਭੁੱਲਾਂ ਗਲਤੀਆਂ ਦੀ ਖਿਮਤ ਸਤਸੰਗ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਭਾਈ ਸਕੱਤਰ ਸਿੰਘ ਜੀ ਸਾਨੂੰ ਹੁਕਮਨਾਮੇ ਦੀ ਵਿਆਖਿਆ ਨਾਲ ਜੋੜਨਗੇ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

ਫਿਰਤ ਪ੍ਰਭ ਆਇਆ ਭਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੇਤਾ ਜੀਓ ਪਿੰਡ।

ਗੁਰ ਚਰਨੀ ਚਿਤ ਲਾਏ ਰਾਮ। ਸਦਾ ਹੋਵੇ ਸੁਹਾਗਣੀ ਹਰ ਜੀਓ, ਮਰੇ ਨਾ ਚਾਏ ਰਾਮ। ਹਰ ਜੀਓ ਮਰੇ ਨਾ ਜਾਏ, ਗੁਰ ਕੈ ਸਹਿਜ ਸੁਭਾਏ। ਸਾ ਧਨ ਕੰਤ ਪਿਆਰੀ, ਸੱਚ ਸੰਜਮ ਸਦਾ ਹੈ ਨਿਰਮਲ। ਗੁਰ ਕੈ ਸ਼ਬਦ ਸਿਗਾਰੀ, ਮੇਰਾ ਪ੍ਰਭ ਸਾਚਾ ਸਦ ਹੀ ਸਾਚਾ। ਜਿਨ ਆਪੇ ਆਪ ਉਪਾਇਆ, ਨਾਨਕ ਸਦਾ ਫਿਰ ਰਾਵੇ ਆਪਣਾ। ਜਿਨ ਗੁਰ ਚਰਣੀ ਚਿਤ ਲਾਇਆ, ਫਿਰ ਪਾਏੜਾ ਬਾਲੜੀਏ, ਅੰਦਨ ਸਹਜੇ ਮਾਤੀ ਰਾਮ। ਗੁਰਮਤੀ ਮਨ ਆਨੰਦ ਭਇਆ, ਤਿਤ ਤਨ ਮੈਲ ਨ ਰਾਤੀ ਰਾਮ। ਤਿਤ ਤਨ ਮੈਲ ਨ ਰਾਤੀ, ਹਰ ਪ੍ਰਭ ਰਾਤੀ, ਮੇਰਾ ਪ੍ਰਭ ਮੇਲ ਮਲਾਏ। ਅੰਦਨ ਰਾਵੇ ਹਰ ਪ੍ਰਭ ਆਪਣਾ, ਵਿੱਚੋਂ ਆਪ ਗਵਾਏ। ਗੁਰਮਤ ਪਾਇਆ ਸਹਿਜ ਮਲਾਇਆ,

ராத்தி பெரு ராவை அறாங்க ராத்தடியே பெருக்கா மெஹரத்தின் பாயா ராம ஜோ சஹோ அத் நிர்மல தாத்தா ஜின் விச்சோ ஆப் கவாயா ராம் விச்சோ மோச்சுக்காயா ஜா ஹர் பாயா ஹர் காமுன் மன் பாணி ஆனந்தன் குண காவை நித சாச்சே கத்தை அகத் கஹாணி ஜுகச்சாரே சாச்சா ஏகோ வர்த்தை பின் குர் கினே ந பாயா நானக ரங்க ரவே ரங்க ராத்தி ஜின் ஹர் சேதி சித் லாயா காவுன் மன் சுஹிளா சாஜன மிலே பியாரே ராம் குருமத்தி மந்திர மலஹோவா ஹர் ராக்கியா உர் தாரே ராம் ஹர் ராக்கியா உர் தாரே அப்னா கார்ஜ சவாரே குருமத்தி ஹர் ஜாத்தா பிரீத மோய லயா மன் மேரா ஆயா கரம பதாத்தா சத்குர சேவ சதா சுக பாயா மன் வசியா மன் மராரே நான் கமேல் லை கோரி அப்புனை குரு கே சபத சவாரே சத்குரு சேவ சதா சுக பாயா ஹர் வசியா மன் மராரே நானக மேல் லை கோரி அப்புனை குரு கே சபத சவாரே பரம் சன்மானயோக தன் தன் சத்குரு சாஹிப் ஸ்ரீ குரு கிரந்த சாஹிப் மகாராஜ் ஜி தி பாவன கோதி ச சபாயமான் ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਤ੍ਰਿਪਠੇ ਹਨ ਰਹਿਮਤ ਵਰਤਾਈ ਹੈ ਤਾਂ ਹੀ ਤਾਂ ਕੁਝ ਫਲ ਗੁਰੂ ਗੋਦੀ ਅੰਦਰ ਸਭਾਏਮਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੁਢਭਾਗੇ ਜਿਹੜੇ ਸਤਿਕਾਰਯੋਗ ਗੁਰੂ ਕੇ ਕੀਰਤਨੀਆਂ ਪਾਸੋਂ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ, ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਵੱਲੋਂ ਅੰਮ੍ਰਿਤ ਵੇਲੇ ਬਖਸ਼ੇ ਹੋਏ ਪਹਿਲੇ ਹੁਕਮਨਾਮੇ ਦੀ ਆਪਾਂ ਵਿਚਾਰ ਕਰਨ ਦਾ ਯਤਨ ਕਰਨਾ ਹੈ। ਗੁਰਮਤ ਵਿਚਾਰਧਾਰਾ ਸਾਨੂੰ ਸੱਚ ਨਾਲ ਜੋੜਦੀ ਹੈ ਅਤੇ ਸਮੁੱਚੀ ਗੁਰਬਾਣੀ ਸੱਚ ਦਾ ਉਪਦੇਸ਼, ਸੱਚ ਨਾਲ ਕਿਵੇਂ ਜੋੜਨਾ ਹੈ, ਸੱਚ ਨੂੰ ਕਿਵੇਂ ਧਿਆਉਣਾ ਹੈ, ਇਹੀ ਪ੍ਰੇਰਨਾ ਵਾਰ ਵਾਰ ਦਿੰਦੀ ਹੈ। ਅੱਜ ਦਾ ਪਾਵਨ ਸ਼ਬਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸੋਹੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਉਹਨਾਂ ਦੇ ਆਪਣੇ ਮੁਖਾਰਬਿੰਦ ਤੋਂ, ਅਤੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 771 ਤੇ ਸਭਾਏਮਾਨ ਹੈ। ਗੁਰਮਤ ਸਾਨੂੰ ਇਆਣੇ ਤੋਂ ਸਿਆਣਾ ਕਰਦੀ ਹੈ। ਦੁਨੀਆਂ ਦੇ ਜਿੰਨੇ ਸਕੂਲ ਨੇ, ਜਿੰਨੀਆਂ ਪਾਠਸ਼ਾਲਾ ਨੇ, ਜਿੰਨੀਆਂ ਟਕਸਾਲਾਂ ਨੇ, ਯੂਨੀਵਰਸਿਟੀ ਕਹਿ ਲਈ, ਸਾਰੇ ਕਾਲਜ ਜਿੰਨੇ ਨੇ, ਉਹਨਾਂ ਦਾ ਮਕਸਦ ਇਨਸਾਨ ਨੂੰ ਇਆਣੇ ਤੋਂ ਸਿਆਣਾ ਬਣਾਉਣਾ ਹੈ। ਇਹੀ ਬਹੁਤੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਸਿੱਖਿਆ ਗ੍ਰਹਿਣ ਕਰਦੇ ਲੰਘ ਜਾਂਦਾ ਹੈ।
ਤੇ ਬਹੁਤ ਕੁਝ ਵਿਅਕਤੀ ਸਿੱਖਦਾ ਵੀ ਹੈ ਤੇ ਖਿਆਲ ਕਰੋ ਸਿੱਖ ਉਹੀ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਨਿਆਣਾ ਸਮਝੇ ਅਣਜਾਣਾ ਸਮਝੇ ਜਿਹੜਾ ਪਹਿਲਾਂ ਹੀ ਸਿਆਣਾ ਆਪਣੇ ਆਪ ਨੂੰ ਸਮਝੀ ਬੈਠਾ ਹੋਵੇ ਹੰਕਾਰ ਦੇ ਟਿੱਬੇ ਤੇ ਬੈਠਾ ਹੋਵੇ ਕਿੰਨਾ ਮੀਂਹ ਪਈ ਜਾਏ ਟਿੱਬੇ ਤੇ ਬਹੁਤਾ ਅਸਰ ਨਹੀਂ ਹੁੰਦਾ ਰੁੜ ਕੇ ਤੇ ਗਾਂਹ ਜਾਂਦਾ ਹੈ ਭਰਦੇ ਨੇ ਮੀਂਹ ਨਾਲ ਜੋ ਟੋਏ ਨੇ ਟੋਇਆ ਨਿਮਾਣ ਦਾ ਸੂਚਕ ਹੈ ਨਿਮਰਤਾ ਦਾ ਸੂਚਕ ਹੈ ਅਣਪੁਣੇ ਦਾ ਸੂਚਕ ਹੈ ਤੇ ਸ਼ਹਿਨਸ਼ਾਹ ਨੇ ਹਮੇਸ਼ਾ ਹਮੇਸ਼ਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਨਿਮਾਣ ਵਿੱਚ ਰਹਿਣਾ ਸਿਖਾਇਆ ਹੈ ਨੀਵੇਂ ਰਹਿਣਾ ਸਿਖਾਇਆ ਹੈ ਨਿਉਂ ਕੇ ਰਹਿਣਾ ਸਿਖਾਇਆ ਹੈ ਕਿਉਂਕਿ ਨੀਵਾਂ ਹੀ ਭਰਦਾ ਹੈ ਨੀਵਾਂ ਹੀ ਕੁਝ ਗ੍ਰਹਿਣ ਕਰ ਸਕਦਾ ਹੈ ਨੀਵੀਂ ਟਾਣੀ ਨਿਵੇ ਸਗੌਰਾ ਹੋਏ ਵਾਲੀ ਬਾਤ ਹੈ ਗੁਰਮਤ ਦੀ ਜਿੰਨੀ ਵਿਚਾਰਧਾਰਾ ਹੈ ਹੈ ਤੇ ਇਨਸਾਨੀਅਤ ਨੂੰ ਸਿਖਾਉਣ ਦੀ ਕਿ ਕਿਵੇਂ ਉਸਨੇ ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ ਕਿਵੇਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਕਿਵੇਂ ਕਿਵੇਂ ਗਿਆਨ ਹਾਸਲ ਕਰਨਾ ਹੈ ਤਾਂ ਕਿ ਜੀਵਨ ਸਫਲ ਹੋ ਸਕੇ ਜੋ ਮਾਲਕ ਨੇ ਸਾਡੇ ਕਰਮਾਂ ਮੁਤਾਬਕ ਸਾਨੂੰ ਦਿੱਤਾ ਹੈ ਉਹਦੇ ਵਿੱਚ ਜਿਉਣ ਦੀ ਜਾਚ ਆ ਜਾਏ ਸਬਰ ਆ ਜਾਏ ਸੰਤੋਖ ਆ ਜਾਏ ਰੱਜ ਆ ਜਾਏ ਇਹੀ ਮੇਰੇ ਮਾਲਕ ਦੀ ਮਨ ਦੀ ਮੌਜ ਹੈ ਕਿ ਹਰ ਵਿਅਕਤੀ ਗੁਰੂ ਗਿਆਨ ਦੀ ਰੋਸ਼ਨੀ ਅੰਦਰ ਆਪਣੀ ਜ਼ਿੰਦਗੀ ਨੂੰ ਜੂਵੇ ਧੰਨ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਪਾਵਨ ਸ਼ਬਦ ਹੈ ਉਹਨਾਂ ਦਾ ਇੱਕ ਬਹੁਤ ਵੱਡਾ ਹਿੱਸਾ ਉਮਰ ਦਾ ਤਕਰੀਬਨ 61 ਸਾਲ ਭਾਵੇਂ ਧਰਮ ਕਰਮ ਕਰਦੇ ਰਹੇ ਬਹੁਤ ਵਾਰ ਗੰਗਾ ਦੀ ਯਾਤਰਾ ਤੇ ਗਏ ਦੇਵੀਆਂ ਦੇ ਦਰਸ਼ਨਾਂ ਲਈ ਗਏ ਬਹੁਤ ਸਾਰੇ ਮੰਦਰ ਉਹਨਾਂ ਨੇ ਟੋਹੇ ਬਹੁਤ ਸਾਰੀ ਤੀਰਥ ਯਾਤਰਾ ਕੀਤੀ ਪਰ ਅੰਦਰ ਦਾ ਜਿਹੜਾ ਸੱਚ ਵਾਲੀ ਪਕੜ ਵਾਲੀ ਬਾਤ ਉਹ ਨਾ ਹੋ ਸਕੀ ਬਹੁਤਾ ਸਮਾਂ ਸੰਸਾਰ ਦੇ ਆਪਣੇ ਵੱਲੋਂ ਧਰਮ ਕਰਮਾਂ ਵਿੱਚ ਬਿਤਾਇਆ ਹੈ ਪਰ ਇੱਕ ਦਿਨ ਵਿਚਾਰ ਕਰਦਿਆਂ ਕਰਦਿਆਂ ਜਿਸੇ ਟੋਕ ਮਾਰ ਦਿੱਤੀ ਕਿਸੇ ਨੇ ਚੋਟ ਲਗਾਈ ਕਿ ਗੁਰੂ ਧਾਰਨ ਕੀਤਾ ਕਿ ਨਹੀਂ ਕਹਿਣ ਲੱਗਾ ਨਹੀਂ ਕੀਤਾ ਕਿਉਂਕਿ ਗੁਰੂ ਬਿਨਾਂ ਗਤੀ ਨਹੀਂ ਹੈ ਫੋਕਟ ਕਰਮ ਜਿੰਨੇ ਮਰਜ਼ੀ ਕਰੀ ਜਾਓ ਜਿਸ ਦਿਨ ਇਹ ਲੋੜ ਮਹਿਸੂਸ ਹੋ ਗਈ ਕਿ ਗੁਰੂ ਚਾਹੀਦਾ ਹੈ ਗੁਰੂ ਦੀ ਲੋੜ ਹੈ ਉਸ ਦਿਨੋਂ ਫਿਰ ਗੁਰੂ ਦੀ ਭਾਲ ਸ਼ੁਰੂ ਹੋਈ ਗੁਰੂ ਦੀ ਭਾਲ ਜਦੋਂ ਕੋਈ ਵਿਅਕਤੀ ਸ਼ੁਰੂ ਕਰ ਦਿੰਦਾ ਕੋਈ ਨਾ ਕੋਈ ਸੱਚੇ ਪਾਤਸ਼ਾਹ ਆਪੇ ਪ੍ਰਬੰਧ ਕਰ ਦਿੰਦਾ ਹੈ ਕਿਉਂਕਿ ਗੁਰੂ ਕੀ ਰਹਿਮਤ ਹੈ ਜਦੋਂ ਕੋਈ ਗੁਰਮੁਖਤਾਈ ਵਾਲੇ ਪਾਸੇ ਤੁਰਦਾ ਨਾ ਪੁੱਛਦਾ ਨੇ ਬਾਬੇ ਨਾਨਕ ਨੂੰ ਪੁੱਛਿਆ ਬਾਬਾ ਕਿਹੜੀ ਗੱਲੋਂ ਦਾਸੀ ਧਾਰਨ ਕੀਤੀ ਤੁਹਾਡਾ ਕਾਰਨ ਕੀ ਹੈ ਮਕਸਦ ਕੀ ਹੈ ਤੇ ਗੁਰੂ ਪਾਤਸ਼ਾਹ ਨੇ ਗੁਰਮੁਖ ਖੋਜਤ ਭੈਵ ਦਾਸੀ ਗੁਰਮੁਖਾਂ ਦੀ ਖੋਜ ਵਿੱਚ ਤੁਰੇ ਹਾਂ ਭਲਾ ਕੋਈ ਬਖਸ਼ਿਆ ਹੋਇਆ ਮਿਲ ਜਾਏ ਤੇ ਜਿਹੜਾ ਗੁਰਮੁਖ ਤਵਾਈ ਵਾਲੇ ਪਾਸੇ ਤੁਰ ਪੈਂਦਾ ਹੈ ਨਾ ਗੁਰੂ ਜੀ ਅਗਲ ਵੰਡੀ ਹੋ ਕਰਕੇ ਤੇ ਉਸ ਦੀ ਮਨਸਾ ਪੂਰੀ ਕਰਦੇ ਨੇ ਉਹਦੀ ਯਾਤਰਾ ਪੂਰੀ ਕਰ ਦਿੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਵਰਤਾਈ ਅਜਿਹਾ ਬਹਾਨਾ ਮਿਲ ਗਿਆ ਘਰ ਵਿੱਚੋਂ ਬੀਬੀ ਕੋਲੋਂ ਪਾਠ ਸਰਵਣ ਕੀਤਾ ਨੂੰਹ ਰਾਣੀ ਕੋਲੋਂ ਗਿਆਨ ਦੀ ਪ੍ਰਾਪਤੀ ਹੋਣ ਵਾਲੇ ਪਾਸੇ ਨੂੰ ਯਤਨ ਸ਼ੁਰੂ ਹੋਏ ਗੁਰੂ ਕੋਲ ਪਹੁੰਚ ਕੇ ਗੁਰੂ ਅੰਗਦ ਦੇਵ ਮਹਾਰਾਜ ਕੋਲ ਐਸੇ ਪਹੁੰਚੇ ਫਿਰ ਉੱਥੋਂ ਦੇ ਹੋਕੇ ਰਹਿ ਗਏ ਉਮਰ ਦਾ ਕੋਈ ਲਿਹਾਜ਼ ਨਹੀਂ ਸਾਕਾਦਾਰੀ ਦਾ ਕੋਈ ਲਿਹਾਜ਼ ਨਹੀਂ ਕੁੜਮਾਂ ਚਾਰੀ ਹੈ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਛੋਟੇ ਨੇ ਲੇਕਿਨ ਫਿਰ ਵੀ ਜਦੋਂ ਸੱਚੇ ਪਾਤਸ਼ਾਹ ਜੀ ਨੇ ਸਨਮਾਨ ਸਹਿਤ ਬਿਠਾਉਣ ਲਈ ਮੋੜਾ ਦਿੱਤਾ ਤੇ ਮੋੜੇ ਨੂੰ ਪਰੇ ਕਰਕੇ ਕਹਿਣ ਲੱਗੇ ਮੈਂ ਮੋੜਾ ਮੋੜੇ ਦੇ ਬਹਿਣ ਦੇ ਯੋਗ ਨਹੀਂ
ਮੈਂ ਤੇ ਇੰਨਾ ਮੂੜਾ ਹਾਂ, ਇੰਨਾ ਮੂਰਖ ਹਾਂ, 60 ਸਾਲ ਤੀਕ ਮੈਂ ਗੁਰੂ ਨਾ ਕੋ ਲੱਭ ਸਕਿਆ, ਮੈਨੂੰ ਗੁਰੂ ਨਾ ਮਿਲਿਆ, ਇਹਦੇ ਨੂੰ ਵੱਡਾ ਭਾਗਾ, ਇਹਦੇ ਤੋਂ ਵੱਡਾ ਮੂਰਖ ਕੌਣ ਹੋ ਸਕਦਾ ਹੈ। ਬਸ ਗੁਰੂ ਪਾਤਸ਼ਾਹ ਦੀ ਅਸੀਂ ਹਜ਼ੂਰੀ ਚ ਗਏ, ਗੁਰੂ ਕੇ ਪਾਵਨ ਬਚਨ ਨੂੰ ਸੱਤ ਸੱਤ ਕਰਕੇ ਮੰਨਣ ਵਾਲੇ ਪਾਸੇ ਤੁਰ ਪਏ, ਦਿਨ ਰਾਤ ਸੇਵਾ ਚ ਜੁਟ ਗਏ। ਸਰੀਰ ਦੀ ਅਵਸਥਾ ਜਿਹੜੀ ਉਹ ਬਿਰਧਾਂ ਵਾਲੀ ਹੋ ਗਈ, ਲੇਕਿਨ ਮਨ ਵਿੱਚ ਚਾਓ ਗੁਰੂ ਦੇ ਮਿਲਾਪ ਦਾ, ਗੁਰੂ ਦੀ ਸੇਵਾ ਦਾ, ਇਸ ਜੀਵਨ ਨੂੰ ਸਫਲਿਆਂ ਕਰਨ ਦਾ। ਗੁਰੂ ਪਾਤਸ਼ਾਹ ਨੇ ਫਿਰ ਰਹਿਮਤ ਕੀਤੀ, ਪਰਵਾਨੇ ਗਏ, ਸੇਵਾ ਥਾਏ ਪੈ ਗਈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਤਖ਼ਤ ਤੇ ਸਭਾਇਮਾਨ ਕੀਤਾ, ਆਪ ਚਰਨਾਂ ਵਿੱਚ ਬੈਠ ਗਏ, ਉਸ ਮਹਾਨ ਸ਼ਖਸੀਅਤ ਦਾ ਉਚਾਰਨ ਕੀਤਾ ਹੋਇਆ। ਇਹ ਅੱਜ ਦਾ ਪਾਵਨ ਸ਼ਬਦ ਹੈ ਜਿਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਇੱਕ ਉਸ ਬਾਰੜੀ ਦਾ ਜ਼ਿਕਰ ਕਰ ਰਹੇ ਨੇ, ਬਿਨ ਸਤਿਗੁਰ ਸੱਚੇ ਪਾਤਸ਼ਾਹ ਬਖਸ਼ ਕਰ ਰਹੇ ਨੇ, ਜੇ ਲੋੜੇ ਬਲ ਬਾਲੜੀਏ ਤਾਂ ਗੁਰ ਚਰਣੀ ਚਿਤ ਲਾਏ ਰਾਮ। ਬਾਲੜੀ ਧੀ ਅਣਪੁਣੇ ਵਿੱਚ ਹੈ, ਛੋਟੀ ਹੈ, ਤੇ ਵਰ ਦੀ ਭਾਲ ਕੀਤੀ ਜਾਂਦੀ ਸਾਡੇ ਸਮਾਜ ਵਿੱਚ। ਅਸੀਂ ਸਾਰੇ ਵਿਆਹ ਜਾਣਾ, ਇਹ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇਸੇ ਤੋਂ ਇਸ਼ਾਰਾ ਇੱਕ ਲੈਂਦੇ ਨੇ ਕਿ ਜਿਵੇਂ ਅਸੀਂ ਸਾਰੇ ਜੀਵ ਜਿਹੜੇ ਹਾਂ ਸਭਨਾਂ ਸਹੁਰੇ ਵੰਝਣਾ, ਸਭ ਮੁਕਲਾਵਣਾਰ ਜਿੰਨੇ ਜੀਵ ਨੇ, ਤੇ ਸਾਨੂੰ ਮਿਸਾਲ ਸਾਡੇ ਘਰਾਂ ਵਿੱਚ ਦਿੱਤੀ ਵੀ ਜਿਵੇਂ ਕੋਈ ਬੱਚੀ ਬਾਲੜੀ ਹੋਵੇ ਤੇ ਉਹਨੂੰ ਵਰ ਦੀ ਲੋੜ ਪੈਣੀ ਹੈ, ਮਾਂ ਬਾਪ ਵੀ ਯਤਨ ਕਰਦੇ ਨੇ ਤੇ ਰੀਝਾਂ ਬੜੀਆਂ ਹੁੰਦੀਆਂ ਨੇ ਕਿ ਜਿਹੜਾ ਵਾਲ ਮੇਰੇ ਉਹ ਸਦੀਵੀ ਹੋਵੇ, ਸੁੱਖ ਦੇਣ ਵਾਲਾ ਹੋਵੇ, ਉਹ ਪਾਲਣਹਾਰ ਹੋਵੇ, ਉਹ ਇੱਜ਼ਤ ਦੇਣ ਵਾਲਾ ਹੋਵੇ, ਉਹ ਮੇਰੇ ਔਗੁਣਾਂ ਨੂੰ ਨਾ ਚਿਤਾਰੇ। ਇਹ ਤਮਾਮ ਬਾਤਾਂ ਜਿਹੜੀਆਂ ਨੇ ਇਹ ਮਾਂ ਬਾਪ ਹਿਰਦੇ ਵਿੱਚ ਰੱਖਦਾ ਹੈ, ਬਾਲੜੀ ਵੀ ਰੱਖਦੀ ਹੈ। ਇਹੀ ਯਤਨ ਹੁੰਦਾ ਹੈ ਕਿਉਂਕਿ ਸਹੁਰੇ ਘਰ ਜਿਹੜੀ ਹੈ ਨਾ ਉਹ ਕਦਰ ਪੈਂਦੀ ਹੈ ਗੁਣਾਂ ਦੀ, ਔਗੁਣਾਂ ਨੂੰ ਕੋਈ ਨਹੀਂ ਸੰਸਾਰ ਤੇ ਚੱਲਦਾ। ਇਸ ਲਈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਰ ਵਾਰ ਬਾਣੀ ਵਿੱਚ ਸਾਨੂੰ, ਕਦੀ ਗੁਣਵੰਤੀ ਨਾਂ ਦੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਕਿਵੇਂ ਕਿਵੇਂ ਗੁਣ ਗ੍ਰਹਿਣ ਕਰਕੇ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋਈਦਾ ਹੈ, ਪ੍ਰਭੂ ਪਤੀ ਨੂੰ ਕਿਵੇਂ ਖੁਸ਼ ਕਰਨਾ ਹੈ। ਕਦੀ ਸੱਜੀ ਤੇ ਕੁਜੱਜੀ ਨਾਂ ਦੀ ਬਾਣੀ ਦਾ ਜ਼ਿਕਰ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਕਚੱਜ ਪੋਣਾ ਤਿਆਗ ਕੇ ਸੱਚੱਜ ਵਾਲੇ ਪਾਸੇ ਨੂੰ ਤੁਰੇਂਗੀ ਤੇ ਤਾਂ ਹੀ ਤੇਰਾ ਨਿਭਾ ਜਿਹੜਾ ਉਹ ਸਹੁਰੇ ਘਰ ਹੋਣਾ ਹੈ, ਬਗਾਨੇ ਘਰ ਹੋਣਾ ਹੈ। ਇਹ ਬਗਾਨਾ ਘਰ ਵੀ ਅਸੀਂ ਕਹਿੰਦੇ, ਅਸਲ ਚ ਉਹ ਘਰ ਆਪਣਾ ਹੁੰਦਾ ਹੈ। ਮਾਂ ਬਚਪਨ ਤੋਂ ਲੈ ਕੇ ਸਿਖਾਉਂਦੀ ਹੈ, ਪਿਤਾ ਬਚਪਨ ਤੋਂ ਲੈ ਕੇ ਸਿਖਾਉਂਦਾ ਹੈ, ਔਰ ਆਖਰੀ ਸਾਡੇ ਅੱਗੇ ਸਵਾਲ ਹੁੰਦਾ ਸੀ ਪਿੰਡਾਂ ਚ ਜਦੋਂ ਆਨੰਦ ਕਾਰਜ ਆਉਣਾ ਨਾ, ਤੇ ਆਨੰਦ ਕਾਰਜ ਤੇ ਤੁਰੰਤ ਬਾਅਦ ਸਿੱਖਿਆ ਪੜ੍ਹੀ ਜਾਣੀ, ਧੀ ਨੂੰ ਸੰਬੋਧਨ ਕਰਕੇ ਵੀ ਕਿਵੇਂ ਕਿਵੇਂ ਕੀ ਉੱਥੇ ਜਾ ਕੇ ਲੋੜ ਪੈਣੀ, ਕਿਹੜੇ ਕਿਹੜੇ ਗੁਣ ਨੇ, ਕਿੱਦਾਂ ਕਿੱਦਾਂ ਸੇਵਾ ਕਰਨੀ ਹੈ, ਉਹ ਉਸ ਵਕਤ ਕਿਹਾ ਜਾਂਦਾ ਸੀ, ਸਿਖਾਇਆ ਸਿੱਖਿਆ ਦਿੱਤੀ ਜਾਂਦੀ ਸੀ ਧੀ ਨੂੰ। ਕਿਉਂਕਿ ਬਗਾਨੇ ਘਰ ਜਾ ਕੇ ਸੇਵਾ ਕਰਨਾ ਉੱਥੋਂ ਦੇ ਰੀਤੀ ਰਿਵਾਜਾਂ ਮੁਤਾਬਕ ਹੀ ਹੋ ਸਕਣਾ, ਉੱਥੇ ਤਾਂ ਹੀ ਮਾਣ ਸਤਿਕਾਰ ਮਿਲਣਾ ਜੀ ਉਸ ਪਰਿਵਾਰ ਦੇ ਵਿੱਚ ਤੂੰ ਸੇਵਾ ਭਾਵਨਾ ਲੈ ਕੇ ਜਾਏ, ਸਤਿਕਾਰ ਲੈ ਕੇ ਜਾਏ, ਅਤਿ ਜ਼ਰੂਰੀ, ਪਰਿਵਾਰ ਚੱਲਦੇ ਇਸੇ ਸਿਰ ਤੇ ਨੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਵੀ ਰਹਿਮਤ ਵਰਤਾ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ ਕਿ ਹਰ ਮਾਂ ਬਾਪ ਦਾ ਯਤਨ ਦਾ ਚੰਗੇ ਤੋਂ ਚੰਗਾ ਵਰ ਮਿਲੇ, ਅਤੇ ਉਹਦੇ ਲਈ ਚਾਹੀਦਾ ਹੁੰਦਾ ਵਿਚੋਲਾ। ਵਿਚੋਲੇ ਦੀ ਭਾਲ ਕਰਦੇ ਹਾਂ,
ਤੇ ਵਿਚੋਲੇ ਨੂੰ ਫਿਰ ਦੱਸੀਦਾ ਵੀ ਇੱਦਾਂ ਦਾ ਪਰਿਵਾਰ ਹੋਵੇ, ਆ ਉਹਦੇ ਵਿੱਚ ਗੁਣ ਹੋਣ, ਉਹਦੇ ਚ ਐਬ ਕੋਈ ਨਾ ਹੋਵੇ, ਜਿਹਦੇ ਲੜ ਲੱਗਣਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਉਹੀ ਜ਼ਿਕਰ ਬਿਲਕੁਲ ਤਮਾਮ ਜੀਵ ਰੂਪੀ ਆਤਮਾ ਨੂੰ, ਜਿੰਦੜੀ ਨੂੰ ਸੰਸਾਰ ਦੀ ਇੱਕ ਬਾਲੜੀ ਦੀ ਪ੍ਰਮਾਣ ਦੇ ਕਰਕੇ, ਸੰਸਾਰ ਦੇ ਸਹੁਰੇ ਦਾ ਪ੍ਰਮਾਣ ਦੇ ਕਰਕੇ, ਸਹੁਰੇ ਘਰ ਦਾ ਪ੍ਰਮਾਣ ਦੇ ਕਰਕੇ ਉੱਥੇ ਪ੍ਰਵਾਨ ਕਿਵੇਂ ਚੜ੍ਹਨਾ ਹੈ, ਇਸ ਆਤਮਾ ਨੂੰ ਜਿੰਦ ਨੂੰ ਨਿਰੰਕਾਰ ਦੇ ਦਰ ਤੇ ਪ੍ਰਵਾਨ ਕਿਵੇਂ ਕਰਨਾ, ਉਹ ਪ੍ਰੇਰਣਾ ਦੇ ਰਹੇ। ਇੱਥੇ ਸਤਿਗੁਰ ਕਹਿੰਦੇ ਨੇ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਗੁਰੂ ਨੂੰ ਆਪਣਾ ਵਿਚੋਲਾ ਬਣਾ, ਕਿਉਂਕਿ ਇਸ ਤੋਂ ਚੰਗਾ, ਇਸ ਤੋਂ ਸੱਜਾ, ਇਸ ਤੋਂ ਵਧੀਆ ਵਿਚੋਲਾ ਹੋਰ ਕੋਈ ਨਹੀਂ ਜਿਵੇਂ ਸਕਦਾ। ਤੇ ਵਿਚੋਲਾ ਵੀ ਉਹ ਜੋ ਸੱਚ ਬੋਲਣ ਵਾਲਾ ਹੈ, ਝੂਠ ਬੋਲਣ ਵਾਲੇ ਵਿਚੋਲੇ ਸੰਸਾਰ ਤੇ ਬਥੇਰੇ ਨੇ। ਵਿਚੋਲਾ ਵੀ ਉਹ ਜਿਹਨੂੰ ਮੁੰਦਰੀਆਂ ਛਾਪਾਂ ਕੜਿਆਂ ਦਾ ਕੋਈ ਲਾਲਚ ਨਹੀਂ, ਲਾਲਚ ਹੋਏਗਾ ਤੇ ਫਿਰ ਔਗਣ ਕੱਜ ਕੇ ਕਿਸੇ ਨਾ ਕਿਸੇ ਢੰਗ ਨਾਲ ਉਹ ਮਿਲਾਪ ਕਰਾ ਦਿੰਦਾ ਤੇ ਉਹ ਤਾਂ ਹੀ ਤੇ ਜਲਦੀ ਸਾਡਾ ਤਲਾਕ ਵਾਲੇ ਪਾਸੇ ਨੂੰ ਤੋਰਾ ਤੁਰ ਪੈਂਦਾ। ਇੱਥੇ ਗੁਰੂ ਸਾਹਿਬਾਨ ਸਾਨੂੰ ਸੁਚੇਤ ਕਰਦੇ ਹੋਏ ਕਹਿੰਦੇ ਨੇ ਹੇ ਬਾਲੜੀਏ, ਹੇ ਮੇਰੀ ਜਿੰਦੇ, ਜੇ ਤੂੰ ਚਾਹੁੰਦੀ ਹੈ ਵਰ, ਖਸਮ, ਮਾਲਕ ਉਹਦੇ ਨਾਲ ਤੇਰੀ ਬਾਣ ਆਵੇ ਤਾਂ ਗੁਰ ਚਰਨੀ ਚਿਤ ਲਾਏ ਰਾਮ। ਗੁਰੂ ਦੇ ਚਰਨਾਂ ਨਾਲ ਆਪਣੇ ਚਿੱਤ ਨੂੰ ਜੋੜ, ਗੁਰੂ ਵਿਚੋਲੇ ਦੇ ਚਰਨਾਂ ਨੂੰ ਪਕੜ, ਉਹਦੇ ਅੱਗੇ ਤਰਲਾ ਲਏ, ਉਹਦੇ ਕੋਲੋਂ ਚੱਜ ਚਾਰ ਸਿੱਖ, ਕਿਉਂਕਿ ਇਹ ਮਿਲਾਪ ਹੀ ਨਹੀਂ ਕਰਾਉਂਦਾ ਬਲਕਿ ਇਆਣੀ ਤੋਂ ਸਿਆਣੀ ਵੀ ਬਣਾਉਂਦਾ ਹੈ, ਇਹ ਪ੍ਰਵਾਨ ਚਾੜ ਦਿੰਦਾ ਹੈ, ਇਹ ਅਗਲੇ ਘਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਉੱਥੇ ਕਿਸ ਢੰਗ ਨਾਲ ਪ੍ਰਵਾਨਗੀ ਮਿਲ ਸਕਦੀ ਹੈ, ਉੱਥੇ ਕਿਹੜੇ ਕਿਹੜੇ ਕੰਮ ਤੇਰੇ ਗੁਣ ਤੇਰੇ ਕੰਮ ਆਉਣੇ ਨੇ। ਉਹ ਤਮਾਮ ਗੁਣ ਜਿਹੜੇ ਨੇ ਉਹ ਇਸ ਬਾਲੜੀ ਜੀਵ ਅੰਦਰ ਵਿੱਚ, ਜੀਵ ਜਿੰਦ ਵਿੱਚ ਭਰ ਦਿੰਦਾ, ਜਿਹਦੇ ਨਾਲ ਸਹੁਰੇ ਸੁੱਖ ਵਸਿੰਦੀ ਹੈ। ਸਹੁਰੇ ਘਰ ਤੋਂ ਫਿਰ ਕੋਈ ਉਲਾਮਾ ਪੇਕਿਆਂ ਨੂੰ ਨਹੀਂ ਆਉਂਦਾ। ਇੱਥੇ ਮੇਰੇ ਸਤਿਗੁਰ ਸੱਚੇ ਪਾਤ ਸਿਖਾਉਣਾ ਕਰਦੇ ਨੇ ਜੇ ਲੋੜੇ ਵਾਰ ਬਾਲੜੀ ਤਾਂ ਗੁਰਚਰਨੀ ਜਿਤ ਲਾਏ ਰਾਮ, ਸਦਾ ਸੋ ਹੋਵੈ ਸੁਹਾਗਣੀ, ਤੂੰ ਸਦਾ ਸੁਹਾਗਣ ਹੋਏਗੀ। ਕਿਉਂਕਿ ਜਿਸ ਪਤੀ ਨਾਲ ਇਸ ਵਿਚੋਲੇ ਨੇ ਜੋੜਨਾ ਹੈ, ਜਿਸ ਦੇ ਬਾਬਤ ਦੱਸ ਪਾਉਣੀ ਹੈ, ਜਿਸ ਬਾਬਤ ਤੋਂ ਜਾਣਦਾ ਹੈ, ਜਿਸ ਦੇ ਸੁਭਾਅ ਨੂੰ ਜਾਣਦਾ ਹੈ, ਅਤੇ ਉਸਨੂੰ ਚੰਗੀ ਤਰ੍ਹਾਂ ਜਾਣਦਾ ਕਿ ਉਹ ਜਿਹੜਾ ਹੈ ਪ੍ਰਭੂ ਪਤੀ, ਆਦਿ ਸੱਚ ਜਗਾਦ ਸੱਚ ਹੈ ਭੀ ਸੱਚ, ਨਾਨਕ ਹੋਸੇ ਭੀ ਸੱਚ, ਉਹ ਸਦੀਵ ਰਹਿਣ ਵਾਲਾ ਹੈ, ਉਹ ਮੌਤ ਤੋਂ ਕਿਤੇ ਪਰੇ ਹੈ, ਮੌਤ ਉਹਦੇ ਅਧੀਨ ਹੈ। ਇਸ ਲਈ ਜੇ ਸਦਾ ਲੋ ਹੋਵੇ ਸੁਹਾਗਣੀ, ਸਦਾ ਵਾਸਤੇ ਸੁਹਾਗਣਪਣ ਆਪਣਾ ਚਾਹੁੰਦੀ ਹੈ ਜੀਵ ਜਿੰਦੇ, ਹਰ ਜੀਓ ਮਰੇ ਨਾ ਜਾਏ ਰਾਮ। ਕਿਉਂਕਿ ਇਹੋ ਜਿਹਾ ਸਦੀਵੀ ਪਤੀ ਨਾ ਮਰਦਾ ਹੈ ਨਾ ਕਿਤੇ ਜਾਂਦਾ ਹੈ। ਗੁਰੂ ਅਜਿਹੇ, ਗੁਰੂ ਵਿਚੋਲਾ ਅਜਿਹੇ ਪਤੀ ਨਾਲ ਜੋੜ ਦਿੰਦਾ ਹੈ, ਅਜਿਹੇ ਮਾਲਕ ਨਾਲ ਜੋੜ ਦਿੰਦਾ ਹੈ, ਉਹਦੇ ਨਾਲ ਸਾਡਾ ਨਿਕਾਹ ਕਰ ਦਿੰਦਾ ਹੈ, ਉਹਦੇ ਨਾਲ ਸਾਡਾ ਵਿਆਹ ਕਰ ਦਿੰਦਾ ਹੈ। ਗੁਰਦੁਆਰੇ ਹਮਾਰਾ ਵਿਆਹ ਜਿਹੋ ਵਾਲੀ ਬਾਤ, ਗੁਰੂ ਦੁਆਰਾ, ਗੁਰੂ ਆਹੀ, ਗੁਰੂ ਵਿਚੋਲੇ ਰਹੀ, ਹਰ ਜੀਉ ਮਰੇ ਨਾ ਜਾਏ, ਗੁਰ ਕੈ ਸਹਿਜ ਸੁਭਾਏ, ਉਹ ਨਾ ਆਉਂਦਾ ਹੈ ਨਾ ਜਾਂਦਾ ਹੈ, ਸਦੀਵ ਇੱਥੇ ਰਹਿਣ ਵਾਲਾ ਹੈ। ਸਹਿਜ ਅਵਸਥਾ ਸੱਚੇ ਪਾਤਸ਼ਾਹ ਬਖਸ਼ ਦਿੰਦਾ ਹੈ, ਅਤੇ ਜਿਸ ਦੇ ਸਹਿਜ ਸੁਭਾਅ ਉਹਦੇ ਨਾਲ ਸੁਭਾਅ ਰਲ ਗਿਆ ਨਿਰੰਕਾਰ ਨਾਲ, ਗੁਰੂ ਦੇ ਆਖੇ ਲੱਗ ਕੇ, ਜਿਹਨੇ ਅਗਲੇ ਘਰ ਦੀਆਂ ਸਾਰੀਆਂ ਬਾਤਾਂ ਹਰ ਕੀਆਂ ਕਥਾ ਸੁਣਾਉਣੀਆਂ, ਗੁਰਮੀਤ ਸੁਣਾਈਆਂ ਨਾ, ਗੁਰੂ ਮਿੱਤਰ ਵਿਚੋਲੇ ਨੇ ਹਰ ਕੇ ਘਰ ਦੀਆਂ ਸਾਰੀਆਂ ਬਾਤਾਂ ਜਗਿਆਸੂ ਜਿੰਦ ਨੂੰ ਸੁਣਾ ਦਿੱਤੀਆਂ, ਅਤੇ ਉਹਦੇ ਨਾਲ ਉਹਦਾ ਜੀਵਨ ਬਦਲਣਾ ਸ਼ੁਰੂ ਹੋਇਆ, ਸਹਿਜ ਆ ਗਿਆ, ਆਤਮ ਗਠੋਲਤਾ ਆ ਗਈ, ਸਥਿਰਤਾ ਆ ਗਈ, ਟਿਕਾਓ ਆ ਗਿਆ,
ਸਾ ਧਨ ਕੰਧ ਪਿਆਰੀ, ਇਸ ਤਰ੍ਹਾਂ ਦੀ ਜੀਵ ਰੂਪੀ ਇਸਤਰੀ ਜਿਹੜੀ ਹੈ ਉਸ ਧਨ ਨੂੰ ਪਿਆਰੀ ਲੱਗਦੀ ਹੈ, ਉਸ ਨੂੰ ਭਾ ਜਾਂਦੀ ਹੈ। ਸੱਚ ਸੰਜਮ ਸਦਾ ਹੈ ਨਿਰਮਲ, ਗੁਰ ਕਹਿ ਸ਼ਬਦ ਸਿਗਾਰੀ। ਹਮੇਸ਼ਾ ਆਪਣੇ ਜੀਵਨ ਵਿੱਚ ਸੱਚ ਨੂੰ ਧਾਰਨ ਕੀਤਿਆਂ, ਜੀਵਨ ਨੂੰ ਸੰਜਮ ਵਿੱਚ ਰੱਖਿਆ, ਮੈਲ ਤੋਂ ਰਹਿਤ ਅਹੰਕਾਰ ਨਾਲ ਸਾਂਝ ਬਣਾਈ ਰੱਖਣਾ, ਗੁਣਾਂ ਨਾਲ ਸਾਂਝ ਬਣਾਉਣ ਨਾਲ ਕੀ ਹੁੰਦਾ ਹੈ, ਗੁਰ ਕੈ ਸ਼ਬਦ ਸਵਾਰੀ, ਗੁਰੂ ਕੇ ਸ਼ਬਦ ਨਾਲ ਆਪਣੇ ਆਪ ਨੂੰ ਸਵਾਰ ਲੈਣ ਦੇ ਨਾਲ ਹੀ ਪ੍ਰਵਾਨ ਚੜੀਦਾ। ਜੋ ਗੁਰ ਕਹੇ ਸੋ ਭਲ ਕਰ ਮੰਨੇ, ਗੁਰੂ ਵਿਚੋਲਾ ਜਦੋਂ ਕਹਿੰਦਾ ਹੈ, ਸਿਆਣਪ ਦੀ ਮਤ ਦਿੰਦਾ ਹੈ ਸਾਨੂੰ, ਤੇ ਜੀਵ ਰੂਪੀ ਇਸਤਰੀ ਉਸਨੂੰ ਮੰਨ ਲੈਂਦੀ ਹੈ ਸਤ ਸਤ ਕਰਕੇ, ਸਹਿਜ ਦੀ ਆਨੰਦ ਦੀ ਅਵਸਥਾ ਦੀ ਮਾਲਕ ਬਣ ਜਾਂਦੀ ਹੈ, ਉਹ ਕੰਤ ਨੂੰ ਪਿਆਰੀ ਹੋ ਜਾਂਦੀ ਹੈ, ਕਿਉਂਕਿ ਇਹੀ ਸ਼ਿਕਾਰ ਉਸਨੂੰ ਭਾਉਂਦਾ ਹੈ। ਨਿਰੰਕਾਰ ਦੇ ਦਰ ਤੇ ਤਨ ਦੇ ਸ਼ਿਕਾਰ ਦਾ ਕੋਈ ਮਤਲਬ ਨਹੀਂ, ਇਹ ਮਨ ਦੇ ਸ਼ਿਕਾਰੇ ਹੋਏ, ਮਨ ਦੇ ਤੌਰ ਤੇ ਸਵਾਰੇ ਹੋਏ ਵਿੱਚੋਂ ਕੱਢੀਆਂ ਹੋਈਆਂ ਬਰਿਆਈਆਂ ਤੇ ਕੇਵਲ ਚੰਗਿਆਈਆਂ ਜਿਹਦੇ ਕੋਲ ਰਹਿ ਜਾਂਦੀਆਂ ਨੇ, ਅਜਿਹਾ ਸਿਕਾਰ ਹੀ ਨਿਰੰਕਾਰ ਦੇ ਦਰ ਤੇ ਪਾਉਂਦਾ ਹੈ। ਮੇਰਾ ਪ੍ਰਭ ਸਾਚਾ ਸਦ ਹੀ ਸਾਚਾ, ਉਹ ਪ੍ਰਭੂ ਸਦਾ ਸਦੀਵੀ ਹੈ, ਸਦਾ ਰਹਿਣ ਵਾਲਾ ਹੈ, ਜਿਨ ਆਪੇ ਆਪ ਪਾਇਆ, ਜਿਸਨੇ ਆਪਣੇ ਆਪ ਤੋਂ ਆਪਣੇ ਆਪ ਨੂੰ ਪੈਦਾ ਕੀਤਾ। ਸਹਿਭੰਗ ਜਿਸਨੂੰ ਕਹਿੰਦੇ ਨੇ, ਉਹ ਕਿਸੇ ਹੋਰ ਦਾ ਜਾਇਆ ਨਹੀਂ, ਬਲਕਿ ਆਪਣੇ ਆਪ ਤੋਂ ਸਤੇ ਸਿੱਧ ਪ੍ਰਕਾਸ਼ ਹੈ, ਉਹਦੇ ਨਾਲ ਮਿਲਾਪ ਹੋ ਜਾਏ, ਜੋ ਹਮੇਸ਼ਾ ਹਮੇਸ਼ਾ ਰਹਿਣ ਵਾਲਾ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹਦੇ ਨਾਲ ਫਿਰ ਸਾਂਝ ਗੁਰੂ ਮਿਲਾ ਦਿੰਦਾ ਹੈ, ਜੀਵ ਰੂਪੀ ਇਸਤਰੀ ਦਾ ਮਿਲਾਪ ਹੋ ਜਾਂਦਾ। ਨਾਨਕ ਸਦਾ ਫਿਰ ਰਾਵੇ ਆਪਣਾ, ਇਸ ਢੰਗ ਨਾਲ ਉਹ ਜੀਵ ਰੂਪੀ ਇਸਤਰੀ ਉਸ ਨਿਰੰਕਾਰ ਨੂੰ ਹਮੇਸ਼ਾ ਰਾਵਣਾ ਹੁੰਦਾ ਜਪਣਾ, ਚੇਤੇ ਰੱਖਣਾ, ਸਿਮਰਨਾ। ਜਿਨ ਗੁਰ ਚਰਣੀ ਚਿਤ ਲਾਇਆ ਰਾਮ, ਜਿਸ ਜੀਵ ਰੂਪੀ ਇਸਤਰੀ ਨੇ ਗੁਰੂ ਚਰਨਾਂ ਨਾਲ ਜੋੜ ਲਿਆ ਆਪਣੇ ਆਪ ਨੂੰ, ਗੁਰੂ ਕੇ ਪਾਵਨ ਬਚਨਾਂ ਨੂੰ ਮੰਨ ਲਿਆ, ਉਸ ਮੁਤਾਬਕ ਜੀਉਣਾ ਸ਼ੁਰੂ ਕੀਤਾ, ਤੇ ਉਹਦੇ ਮਨ ਵਿੱਚ ਨਿਰੰਕਾਰ ਦੇ ਗੁਣ ਵਸ ਗਏ, ਉਹ ਭਾ ਗਈ ਨਿਰੰਕਾਰ ਨੂੰ, ਜੀਵ ਰੂਪੀ ਇਸਤਰੀ। ਅਗਲੇ ਬੰਦ ਚ ਕਹਿੰਦੇ, ਫਿਰ ਪਾਇੜਾ ਬਾਲੜੀਏ, ਅੰਧਨ ਸਹਿਜੇ ਮਾਤੀ ਰਾਮ। ਫਿਰ ਨਿਰੰਕਾਰ ਰੂਪੀ ਨਿਰੰਕਾਰ ਨੂੰ ਪਾਇਆ ਬਾਲੜੀ।

ਹਰ ਪ੍ਰਭ ਰਾਤੀ ਉਹ ਪ੍ਰਭੂ ਦੇ ਰੰਗ ਵਿੱਚ ਰੱਤੀ ਹੋਈ ਹੈ। ਮੇਰਾ ਪ੍ਰਭ ਮੇਲ ਮਲਾਏ, ਉਸ ਨੂੰ ਪ੍ਰਭੂ ਨਾਲ ਮਿਲਾਪ ਹੋ ਜਾਂਦਾ। ਅੰਦਨ ਰਾਵੇ ਹਰ ਪ੍ਰਭ ਆਪਣਾ, ਦਿਨ ਰਾਤੀ ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਨਿਰੰਕਾਰ ਨੂੰ ਚੇਤੇ ਰੱਖਦੀ ਹੈ। ਵਿੱਚੋਂ ਆਪ ਗਵਾਏ, ਆਪਾ ਭਾਵ ਖਤਮ ਕਰਕੇ ਹਉ ਨਾਂ ਦੀ ਕੋਈ ਬਾਤ ਨਹੀਂ। ਗੁਰਮਤਿ ਪਾਇਆ ਸਹਿਜ ਮਲਾਇਆ, ਗੁਰੂ ਦਾ ਗਿਆਨ ਪੈ ਗਿਆ ਤੇ ਫਿਰ ਸਹਿਜ ਅਵਸਥਾ ਨਾਲ ਨਿਰੰਕਾਰ ਨਾਲ ਬਣ ਆਈ ਆਪਣੇ ਪ੍ਰੀਤਮ ਰਾਤੀ, ਪਰ ਆਪਣੇ ਪ੍ਰੀਤਮ ਰੱਤੀ ਗਈ, ਉਹਦੇ ਰੰਗ ਵਿੱਚ ਰੰਗੀ ਗਈ। ਨਾਨਕ ਨਾਮ ਮਿਲੇ ਵਡਿਆਈ, ਪ੍ਰਭ ਰਾਵੇ ਰੰਗ ਰਾਤੀ। ਇਸ ਢੰਗ ਨਾਲ ਨਾਮ ਦੀ ਵਡਿਆਈ ਕਰਦਿਆਂ ਕਰਦਿਆਂ ਉਸ ਨੂੰ ਨਿਰੰਕਾਰ ਦੇ ਰੰਗਦਾਰ ਨਿਰੰਕਾਰ ਦੇ ਰੰਗ ਦਾ ਰੰਗ ਚੜ ਗਿਆ, ਪਿਆਰ ਦਾ ਰੰਗ ਚੜ ਗਿਆ। ਫਿਰ ਰਾਵੇ ਰੰਗ ਰਾਤ ਤੜੀਏ, ਫਿਰ ਕਾ ਮਹਿਲ ਤਿਨ ਪਾਇਆ ਰਾਮ। ਪ੍ਰਭੂ ਦੇ ਰੰਗ ਵਿੱਚ ਰੰਗ ਕੇ ਪਿਆਰ ਵਿੱਚ ਆਪਣੇ ਆਪ ਨੂੰ ਤੇ ਪ੍ਰਭੂ ਦੇ ਮਹਿਲ ਤੱਕ ਅਪੜਾ ਕੀਤਾ ਹੈ, ਪਹੁੰਚ ਕੀਤੀ ਗਈ ਤੇ ਤਿੰਨਾਂ ਨੇ ਪ੍ਰਭੂ ਦੇ ਮਹਿਲ ਨੂੰ ਪਾ ਲਿਆ, ਪ੍ਰਭੂ ਮਾਲਕ ਨੂੰ ਪਾ ਲਿਆ। ਸੋ ਸਹੋ ਅਤ ਨਿਰਮਲ ਦਾਤਾ, ਜਿਨ ਵਿੱਚੋਂ ਆਪ ਗਵਾਇਆ ਰਾਮ। ਫਿਰ ਪਾਇਆ ਉਸੇ ਨੇ ਜਿਨ੍ਹਾਂ ਆਪਾ ਭਾਵ ਖਤਮ ਕਰਕੇ ਨਿਰਕਾਰ ਨਾਲ ਸਾਂਝ ਪਾਈ। ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ, ਹਰ ਕਾ ਮਨ ਮਨ ਭਾਣੀ। ਵਿੱਚੋਂ ਮੋਹ ਚੁਕਾ ਲਿਆ, ਪ੍ਰਭੂ ਨੂੰ ਭਾ ਗਿਆ ਤੇ ਸੱਚੇ ਪਾਤਸ਼ਾਹ ਉਹਦੇ ਨਿਰੰਕਾਰ ਦੇ ਮਨ ਨੂੰ ਭਾ ਗਈ। ਜੀਵ ਰੂਪੀ ਇਸਤਰੀ ਅੰਦਨ ਗੁਣ ਗਾਵੇ, ਨਿਤ ਸਾਚੇ ਕਥੇ ਕਥ ਕਰ। ਦਿਨ ਰਾਤੀ ਉਹਦੇ ਗੁਣ ਗਾਉਂਦੀ ਹੈ, ਉਹ ਕਥ ਦੀਆਂ ਕਹਾਣੀਆਂ ਕਰਦੀ ਹੈ। ਜੁਗ ਚਾਰੇ ਸਾਚਾ ਏਕੋ ਵਰਤੇ, ਬਿਨ ਗੁਰ ਕਿਨੇ ਨਾ ਪਾਇਆ। ਸਾਰੇ ਯੁਗਾਂ ਵਿੱਚ ਨਿਰੰਕਾਰ ਦਾ ਆਪਣਾ ਵਰਤਾਰਾ ਹੈ ਤੇ ਗੁਰੂ ਤੋਂ ਬਿਨਾਂ ਉਹਦੇ ਤੀਕ ਪਹੁੰਚ ਨਹੀਂ। ਗੁਰੂ ਵਿਚੋਲੇ ਦੀ ਅਤਿ ਜ਼ਰੂਰਤ ਹੈ। ਨਾਨਕ ਰੰਗ ਰਵੇ ਰੰਗ ਰਾਤੀ, ਜਿਨ ਹਰ ਸੇ ਤੀ ਚਿਤਰਾ ਦਿਨ ਰਾਤ, ਉਹਦੇ ਰੰਗ ਵਿੱਚ ਰੰਗੀ ਹੋਈ ਉਹਦੇ ਗੁਣ ਗਾਉਂਦੀ ਹੈ। ਕਾਮਣ ਮਨ ਸੋਹਿਰੜਾ, ਸਾਜਨ ਮਿਲੇ ਪਿਆਰਾ ਰਾਮ। ਦਿਨ ਰਾਤੀ ਉਸ ਸੱਚੇ ਸੋਹਲੇ ਗਾਉਂਦੀ ਹੈ। ਗੁਰਮਤੀ ਮੰਦਰ ਮਲਹੋਵਾ, ਹਰ ਰੱਖਿਆ ਔਰ ਧਾਰੇ ਨਾ। ਗੁਰੂ ਦੀ ਮੱਤ ਨਾਲ ਇਹ ਅਵਸਥਾ ਬਣੀ ਹੈ, ਹਰੀ ਨੂੰ ਹਿਰਦੇ ਵਿੱਚ ਧਾਰਨ ਕੀਤਾ। ਹਰ ਰੱਖਿਆ ਔਰ ਧਾਰੇ ਆਪਣਾ ਕਾਜ ਸਵਾਰੇ, ਗੁਰਮਤੀ ਹਰ ਜਾਤਾ। ਗੁਰੂ ਦੀ ਮੱਤ ਨਾਲ ਨਿਰੰਕਾਰ ਦੇ ਗੁਣਾਂ ਨੂੰ ਜਾਣ ਲਿਆ, ਆਪਣੇ ਆਪ ਨੂੰ ਸਵਾਰ ਲਿਆ, ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋਈ। ਪ੍ਰੀਤਮ ਮੋਏ ਲਾਇਆ, ਮਨ ਪਾ ਮੇਰਾ ਪਾਇਆ, ਕਰਮ ਵਧਾਤਾ। ਪ੍ਰੀਤਮ ਜੋ ਕਰਮਾਂ ਨੂੰ ਲਿਖਣ ਵਾਲਾ ਹੈ, ਉਸ ਨੂੰ ਪਾ ਲਿਆ ਹੈ। ਉਸਨੇ ਮੇਰੇ ਸਾਰੇ ਕਰਮ ਸਿੱਧੇ ਕੀਤੇ ਨੇ। ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮਰਾਰੇ। ਸਤਿਗੁਰ ਦੀ ਕਿਰਪਾ ਨਾਲ ਸਤਿਗੁਰ ਨੂੰ ਸੇਵਨ ਸਦਕਾ ਸੁਖਾਂ ਦੀ ਪ੍ਰਾਪਤੀ ਹੋ ਗਈ ਤੇ ਮਨ ਵਿੱਚ ਨਿਰੰਕਾਰ ਮਰਾਰੀ ਵਸ ਗਿਆ। ਨਾਨਕ ਮੇਲ ਲਈ ਗੁਰ ਆਪਣੇ, ਗੁਰ ਕਹਿ ਸ਼ਬਦ ਸਵਾਰੇ। ਜਿਹਦਾ ਜੀਵ ਰੂਪੀ ਇਸਤਰੀਆਂ ਨੇ ਆਪਣੇ ਮਨ ਨੂੰ ਗੁਰੂ ਕੇ ਆਖੇ ਲੱਗ ਕੇ ਸਵਾਰ ਲਿਆ ਹੈ, ਅਜਿਹੀਆਂ ਦਾ ਨਿਰੰਕਾਰ ਨਾਲ ਮਿਲਾਪ ਹੋ ਜਾਂਦਾ। ਮਿੱਤਰ ਵਿਚੋਲਾ ਚਾਹੀਦਾ ਗੁਰੂ ਵਰਗਾ, ਜਿਹੜਾ ਸਾਨੂੰ ਗੁਣਾਂ ਦੀ ਦਾਤ ਦੇ ਦੇਵੇ ਤੇ ਜਿਹਦੇ ਪੱਲੇ ਗੁਣ ਨੇ ਉਹ ਨਿਰੰਕਾਰ ਦੇ ਦਰ ਤੇ ਪ੍ਰਵਾਨ ਹੋ ਜਾਂਦੀਆਂ ਨੇ। ਗੁਰੂ ਕਿਰਪਾ ਕਰੇ ਸਾਡੇ ਹਿਰਦਿਆਂ ਵਿੱਚ ਵੀ ਨਿਰੰਕਾਰ ਦੇ ਨਾਮ ਨਾਲ ਸੱਚ ਦਾ ਜਿਹੜਾ ਹੈ ਉਹ ਲਾਗ ਲੱਗ ਜਾਏ। ਅਸੀਂ ਦਿਨ ਰਾਤੀ ਉਸਨੂੰ ਅਰਾਧੇ ਅਰਾਧੇ ਨਿਰੰਕਾਰ ਦੇ ਨਾਮ ਰਾਹੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੀਏ। ਅਰਦਾਸ ਬੇਨਤੀ ਕਰੀਏ ਵੀ

ਹੋ ਫੁੱਲਾਂ ਚੋਂ ਕਣਖੀਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਬਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਉਣੀਆਂ ਆਈਆਂ, ਸ਼ਬਦੋ ਤੰਗਾਓ ਹਰੇ ਕੇਰਾ ਮਨ ਦਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋਂ ਵਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਨਕ ਮਨ ਵਸਿਆ।

ਸਾਜੇ ਸ਼ਬਦ ਕਹੇਰੇ। ਕਹੇ ਨਾਮ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪਜਦਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸਦੀਆਂ ਇਹ ਵਡਿਆਈਆਂ। ਕਹੇ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਕਰ ਸਭਾਗੇ, ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਰ ਜਨ ਕਉ ਸੈ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸਗੋ ਵਾਚਿਤ ਕਰ ਹੰਦ ਵਾਜੇ, ਆਨੰਦ ਸੁਣੋ ਹੋੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ।

ਕਿਹਾ ਮਾਤ ਪਿਤਾ ਹਮ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮ

ਸਤਿ ਸੰਗਤ ਜੀ, ਬੋਲੋ ਜੀ, ਵਾਹਿਗੁਰੂ ਵਾਹਿਗੁਰੂ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਸਵਤੀ ਪਾਏ ਚਿਦਸ ਪ੍ਰਸਾਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆਰ ਫਿਰ ਅੰਕਿਤ ਗੁਰਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਸਿਮਰਨ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵਤ ਆਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪੁੱਤਰ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਧਿਆਨ ਕਰਕੇ ਖਾਲਸਾ ਸਭ ਬੋਲੋ ਜੀ ਵਾਹਿਗੁਰੂ। ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇਖ ਚਲਾਈ ਤੇ ਵਾਹਿ ਦੇਖ ਨਿਡ ਕੀਤਾ ਤਨਾ ਪਿਆਰ ਤਿਆਰਿਆਂ ਦੀ ਕਮਾਈ ਦਾ ਧਿਆਨ ਕਰੀਏ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆੜ ਨਾ ਚੜਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਤਰੀਕੇ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਕਰੀਏ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਾ ਦਾ ਧਿਆਨ ਕਰੀਏ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤਾ ਹੈ ਚਿਤ ਆਵਣ ਕਾ ਸਤ ਕਾ ਸਭ ਸੁੱਖ ਹੋਇਆ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਰ ਸਰਿਆਏ ਦੇਹ ਤੇ ਕੀ ਫਤਿਹ ਬਿਰਧ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕਬੁਰ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਬੁੰਗੇ ਜੁਗ ਜੁਗਾਟਾਂ ਧਰਮ ਕਹਿ ਜਾਇਆ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਗੁਰੂ ਗਰੀਬ ਨਿਵਾਜ ਪੰਥ ਸਦਾ ਸਾਹਿਬ ਦੇ ਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਕਰਦਾ ਹਾਂ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਵਟਿਆਂ ਦੀ ਓਟ ਗੁਰੂ ਦੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਦਾ ਤਾਰ ਜੀ ਦੁਆਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਣੇ ਰਾਸ ਹੇ ਗੀ ਬਨਵਾਜ ਜੀ ਆਪ ਜੀ ਦੇ ਚੰਨ ਕਾਮਨਾ ਦੇ ਅਰਦਾਸ ਜੀ ਦਾ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨੋ ਸੰਗਤਾਂ ਨੂੰ ਦਰਸ਼ਨ ਦਰਦ ਕੇ ਨਿਹਾਲ ਦਿੱਤਾ ਜੀ ਬੇਅਦ ਬਾਣੀਆਂ ਦੇ ਪਾਠ ਅੱਜ ਵੀ ਰਾਗੀ ਸਿੰਘਾਂ ਨੇ ਆਪ ਜਨਾ ਜਾ ਸਕੀ ਵਾਰ ਦੇ ਕੀਰਤਨ ਕੀਤੇ ਵਿਦਵਾਨ ਵੀ ਅੱਜ ਦੇ ਹੁਕਮ ਨਾਮ ਲਿਖਣਾ ਚਾਰਜ ਦੀ ਹੋਈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸਤਿਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨਿਸ਼ਾਨੀ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੁੱਧ ਤੇ ਪਿੱਤਰ ਬਾਣੀ ਵਿੱਚ ਅੱਜ ਬਣ ਬੁੱਧੀ ਬਖਸ਼ਿਸ਼ ਕਰੋ। ਗਰੀਬ ਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਪਿੱਤਰ ਕੜਾਪ ਸਾਰੀ ਦੇ ਗਿਆ ਤਿਆਰ ਹਾਲ ਦਿੱਤਾ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪ੍ਰਦੇਹ ਰੱਖਿਆ ਬਖਸ਼ਿਸ਼ ਕਰੋ ਜੀ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ ਚ ਤੁਰ ਸਵਾਰੀਆਂ ਪ੍ਰਵਾਨ ਕਰੋ ਜੀਵ ਨੂੰ ਆਪ ਮਿਹਰ ਕਰੋ ਆਪਦੇ ਪੁੱਤਰ ਨਾਲ ਸੇਵਾ ਕਰ ਰਹੇ ਸਾਰੇ ਪਹਿਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟਿਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ਿਸ਼ ਦੀ ਪਾਲਤਾ ਕਰੋ ਜੀ ਪਰਿਵਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਭ ਸੰਗਤਾਂ ਜਹਾਜ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਰ ਦੇ ਤਿੰਨ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੀ ਵਿਵਾਹ ਕਿਰਪਾ ਕਰੋ ਖਾਸ ਸਬੰਧ ਸੇਖ ਨੂੰ ਏਕ ਤਰ ਸਵਾਗ ਪਿਆਰ ਜੀ ਬਖਸ਼ਿਸ਼ ਕਰਕੇ ਸਤ ਸੰਤੋਖ ਪਿਆਰ ਬਖਸ਼ੋ ਚਾਨਣ ਨਾਲ ਜੋੜਕ ਬਣ ਜਾ ਪਿਆਰ ਬਖਸ਼ੋ ਗੀ ਵਿਵਾਹ ਮੇਰ ਕਰੋ ਹਰ ਮੈਦਾਨ ਜਵਾਨ ਫਤ ਬਖਸ਼ ਸਵਾਲਤਾ ਕਰੋ ਜੀ ਫਤ ਬਖਸ਼ ਕਰ ਕਿਰਪਾ ਕਰੋ ਜੀ ਗੀ ਵਿਵਾਹ ਦੂਰ ਦਰਾਜ ਬੈਠੀਆਂ ਰਾਜ ਪਤਾ ਕੀ ਸਰਵਣ ਕਰੀਆਂ ਸਾਰੀਆਂ ਸੰਗਤਾਂ ਦੀ ਹਾਲ ਕਿਰਪਾ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਵੀ ਕਿਰਪਾ ਕੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਹਦ ਮਾਇਆ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਸੰਗਤਾਂ ਮਾਇਆ ਪੇਟਾ ਕਾਰੀ ਚਾਨਣ ਪ੍ਰਵਾਨ ਕਰੋ ਬੱਚਾ ਸਭ ਦੀ ਕਮਾਈਆਂ ਸਫਲ ਕਰੋ ਕਾਰਜ ਵੱਧ ਉਦਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਦਾ ਪੂਰੀਆਂ ਕਰੋ ਜੀ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਵੇਦਰ ਗੁਨਾਮੀ ਬਖਸ਼ੀ ਕਰਕੇ ਬਰਾਂ ਦੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਕਾਰ ਸਵਾਰ ਕੇ ਚੰਨਾ ਤੁਰਾ ਜੀ ਬਣਾਓ ਤੇ ਇਹੀ ਪਿਆਰੀ ਮੇਰੇ ਜਿਹੜੇ ਆਪ ਦਾ ਨਾਮ ਜਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਏ ਉਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ

ਵਦੇ ਸ਼ਰਨ ਜੋ ਹੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾ ਜੋ ਸ਼ਰਦਾ ਕਰ ਦੇਵਦੇ ਗੁਰੂ ਪਾਰੇ ਉਤਾਰਨ ਹਾ ਖੰਡਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਹੋ, ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਨੇ ਆਪ 'ਤੇ ਬਖਸ਼ਿਸ਼ ਕੀਤੀ ਸੰਗਤਾਂ 'ਤੇ। ਆਪ ਸਾਧ ਸੰਗਤ ਜੀ ਅੰਮ੍ਰਿਤ ਲੈ ਕੇ ਮਹਾਰਾਜ ਨੇ ਕੀ ਵਤਨਾਂ ਦਾ ਮੰਨਦੇ ਹੋਏ ਪੁੱਤਰ ਗੁਰਬਾਣੀ ਆਸਾ ਕੀ ਵਾਰ ਦੇ ਸੰਪੂਰਨ ਕੀਤੇ ਸਰਮ ਕੀਤੇ ਨੇ ਉਪਰੰਦ ਅੱਜ ਦੇ ਹੁਕਮਨਾਮ ਨੇ ਕਿਸਾ ਵਿਚਾਰ ਵਿਦਮਾਰ ਵੀ ਜਦੋਂ ਸਰਮ ਕੀਤੀ ਹੈ, ਅਰਦਾਸ ਸਾਰੀਆਂ ਭਰੀਆਂ ਨੇ, ਬ੍ਰਦਮਾਰੇ ਬਖਸ਼ ਪੁੱਤਰ ਕਾਮ ਸਰਮ ਕੀਤੇ ਹਨ। ਸਤਿ ਸ਼੍ਰੀ ਅੱਜ ਭਾਸ਼ਮ ਗੁਰੂ ਸਾਹਿਬਾਂ ਨੇ ਆਪ ਗੁਰੂ ਕਾਤਮਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਤਸੰਗ ਜੀ ਹੁਣ ਜੜੀ ਵਾਸਤੇ ਅੱਜ ਪਾਠ ਹੋਣੇ ਨੇ, ਆਪ ਇਸ ਤਰ੍ਹਾਂ ਬੈਠ ਕੇ ਸਰਮ ਕਰਨੇ ਨੇ। ਸੋ ਸਤਸੰਗ ਜੀ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਘਰਾਂ 'ਚ ਸਹਿਜ ਪਾਠ ਆਰੰਭ ਕੀਤੇ ਨੇ, ਭਾਈ ਰਜਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਤੁਸੀਂ ਜਿਹੜਾ ਹੈਗਾ ਉਹ ਜਿਹੜੀ ਇਨਫੋਰਮੇਸ਼ਨ ਹੈ ਤੁਸੀਂ ਉਹਨਾਂ ਨੂੰ ਲੈ ਸਕਦੇ ਹੋ, ਇਨਫੋਰਮੇਸ਼ਨ ਦੇ ਸਕਦੇ ਹੋ ਔਰ ਲੈ ਵੀ ਸਕਦੇ ਹੋ। ਉਹ ਨੰਬਰ ਹੈਗਾ 408-712-4145। ਪਰ ਰਜਿੰਦਰ ਸਿੰਘ ਸਾਂਝਾ ਕਰਕੇ ਤੁਸੀਂ ਅੱਜ ਸਹਿਜ ਪਾਠਰਾਮ ਕਰ ਰਹੇ ਸਤਸੰਗ ਜੀ, ਇਹਨਾਂ ਦਾ ਸਾਰਾ ਉਹਨਾਂ ਦੇ ਨਾਲ ਤੁਸੀਂ ਆਪਣਾ ਡਾਟਾ ਸਾਂਝਾ ਕਰੋ। ਸਤਸੰਗ ਜੀ, ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਦੇ ਜੋ ਸਾਊਥ ਹਾਲ ਨਾਰਥ ਹਾਲ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਉਹਨਾਂ 'ਤੇ ਬਹੁਤ ਖਰਚਾ ਆ ਰਿਹਾ, ਸਤਾਰ ਸਿੰਘ ਤੁਹਾਨੂੰ ਪਤਾ ਹੈ। ਸਤ ਸਿੰਘ ਜੀ ਬੇਅੰਤ ਪਰਿਵਾਰਾਂ ਵੱਲੋਂ ਆਪਣੀਆਂ ਦੁਸ਼ਮਣ ਸਫਲ ਕਰਦੇ ਹੋਏ ਹਨ, ਬੇਅੰਤ ਮਾਇਆ ਗੁਰੂ ਘਰ ਸਤ ਸਿੰਘ ਜੀ ਸੰਗਤਾਂ ਨੇ ਭੇਟਾ ਕੀਤੀ ਹੈ। ਸੋ ਵਟਭਾਗੀ ਹਨ, ਗੁਰੂ ਮਾਰੇ ਕਿਰਪਾ ਕਰਨਗੇ। ਸਤ ਸਿੰਘ ਜੀ, ਆਪ ਸਿੰਘ ਤੁਹਾਨੂੰ ਬੇਨਤੀ ਹੈ ਕਿ ਜੂਨ 5 ਨੂੰ ਹੋਇਆ ਸ਼ਹੀਦੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ, ਜਿਨ੍ਹਾਂ ਨੇ ਇਹਨਾਂ ਨੂੰ ਸਰਹੰਦ 'ਤੇ ਜਾ ਕੇ ਪੁੱਤਰ ਨਵਾਬਾਂ ਨੂੰ ਆਲੇ ਦੁਆਲੇ ਵਾਲਿਆਂ ਨੂੰ ਜਿਨ੍ਹਾਂ ਨੇ ਛੋਟੇ ਬੱਚਿਆਂ ਨਾਲ ਹੋਰ ਸਿੰਘਾਂ ਨਾਲ ਬੜਾ ਮਾੜਾ ਸਲੂਕ ਕੀਤਾ, ਬੱਚਿਆਂ ਨੂੰ ਬੜਾ ਸ਼ਰਦ ਕੀਤਾ, ਉਹਨਾਂ ਨੂੰ ਦੱਸਿਆ ਸੀ ਕਿ ਜ਼ੁਲਮ ਜਿਹੜਾ ਉਹ ਕਿਵੇਂ ਕਮਾਈਦਾ। ਸੋ ਸੋਚਦਾ ਉਸਦੀ ਫਿਰ ਸਜ਼ਾ ਕੀ ਮਿਲਦੀ ਹੈ। ਸਤ ਸਿੰਘ ਜੀ ਜੂਨ 28 ਨੂੰ ਆ ਰਹੇ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਤੋਂ, ਉਹ 28 ਨੂੰ ਕੀਰਤਨ ਕਰਨਗੇ 11:20 ਤੋਂ 12:30 ਤੱਕ। ਆਪ ਸੰਗਤਾਂ ਦੀਆਂ ਪਰਵ ਸਤ ਸਿੰਘ ਜੀ ਜੂਨ 26 ਤੋਂ ਲੈ ਕੇ 28 ਤੱਕ ਸਹਿਤ ਅਰਜਨ ਦੇਸ਼ ਦੇ ਪਾਤਸ਼ਾਹ ਦੇ ਵਿਆਹ ਪੁਰਬ ਮਨਾਇਆ ਜਾ ਰਿਹਾ, ਸ੍ਰੀ ਸ਼ੰਕਰ ਦੀਆਂ ਸੰਕਲਾਂ ਵੱਲੋਂ ਹਮੇਸ਼ਾ ਅਤੇ ਇਲਾਕੇ ਦੀਆਂ ਸੰਗਤਾਂ, ਸੋ ਸ੍ਰੀ ਸ਼ੰਕਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਜਾਬ ਦੇ ਵਿਆਹ ਪੁਰਬ ਮਨਾ ਰਹੇ ਨੇ। ਆਪ ਸੰਗਤਾਂ ਜ਼ਰੂਰ ਹਾਜ਼ਰੀਆਂ ਪੜ੍ਹ ਕੇ ਆਹ ਵੀ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਸੇਵਾ ਰਣ ਦੀ ਪ੍ਰਾਪਤ ਕਰੋ। ਸਤ ਸਿੰਘ ਜੀ ਜੂਨ 29 ਨੂੰ ਹੈ ਜਨਮ ਦਿਨ ਭਗਤ ਕਬੀਰ ਜੀ ਦਾ, ਸੋ ਆਓ ਹਾਜ਼ਰੀਆਂ ਪੜ੍ਹੋ ਅਤੇ ਭਗਤਾਂ ਦੀ ਬਖਤੀਆਂ ਦਾਸਾਂ ਦਾ ਅਸੀਂ ਧੰਨਵਾਦ ਕਰੀਏ। ਸਤ ਸਿੰਘ ਜੀ ਜੂਨ 3 ਨੂੰ ਹੈ ਪ੍ਰਕਾਸ਼ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਆਖਾ ਦੇ ਮਰਦਾ। ਸਤ ਸਿੰਘ ਜੀ ਮਹਾਰਾਜ ਚਰਨ ਧੰਨਵਾਦ ਕਰਦੇ ਹਾਂ ਗੁਰਬਾਣੀ ਬਖਸ਼ੀਆਂ ਦਾਤਾਂ ਦਾ, ਅਸੀਂ ਵੀ ਕੋਈ ਲਾਭ ਉਠਾਉਣ ਦਾ ਯਤਨ ਕਰੀਏ। ਜੁਲਾਈ 4 ਨੂੰ ਹੈ ਇੰਡੀਪੈਂਡੈਂਟ ਡੇ, ਉਸ ਦਿਨ ਜਿਹੜਾ ਬਾਅਦ ਤੋਂ ਪੈਦਾ ਸ਼ਾਮਾਂ ਦਾ ਕੀਰਤਨ ਜਿਹੜਾ ਹੈ 4 ਜੁਲਾਈ ਨੂੰ ਸ਼ਾਮ ਦਾ ਪਹਿਲੇ ਪੈਦਾ ਕੀਰਤਨ ਜਿਹੜਾ ਉਹ ਸਪੈਸ਼ਲ ਤੌਰ 'ਤੇ ਹੋਣਾ, ਸੋ 4 ਤਰੀਕ ਦਾ ਪਹੁੰਚ ਕੇ ਸਤ ਸਿੰਘ ਜੀ ਸਪੈਸ਼ਲ ਕੀਰਤਨ ਸਰਮ ਕਰਕੇ ਜੀਵਨ ਜਿਕੜੀਆਂ ਸਫਲਾ ਕਰੋ। ਸੋ ਸਤ ਸਿੰਘ ਜੀ ਜੁਲਾਈ 5 ਨੂੰ ਹੈ ਫਾਊਂਡੇਸ਼ਨ ਨੀਂਹ ਪੱਤਰ ਰੱਖਿਆ ਗਿਆ ਸ਼੍ਰੀ ਹਰਿਮੰਦਰ ਸਾਹਿਬ ਦਾ, ਸੋ ਇੱਕ ਗੁਰੂ ਸਾਹਿਬ ਜੋ ਮਹਾਨ ਦੇਣ ਸਾਡੇ ਵਾਸਤੇ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ, ਉਹਦੇ ਦੂਰ ਆਓ ਗੁਰਬਾਣੀ ਦੇ ਬਖਸ਼ਿਆਂ ਦਾ ਅਸੀਂ ਧੰਨਵਾਦ ਕਰੀਏ। ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, ਜਿਨ੍ਹਾਂ ਨੇ ਮਹਾਨ ਕੁਰਬਾਨੀ ਕੀਤੀ, ਉਹਨਾਂ ਜ਼ਰੂਰ ਯਾਦ ਕਰੀਏ। ਸਤ ਸਿੰਘ ਜੁਲਾਈ 16 ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ, ਆਪਣੇ ਪਿੰਡ ਹਾਜ਼ਰੀਆਂ ਭਰਨੀਆਂ ਨੇ, ਅਤੇ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਹੈ, ਉਹਨਾਂ ਜ਼ਰੂਰ ਯਾਦ ਕਰੀਏ। ਸਤ ਸਿੰਘ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਫਰੀ ਗੁਰਮਤ ਕੈਂਪ ਲੱਗ ਰਿਹਾ, ਸੋ ਇਹ ਬੜਾ ਜ਼ਰੂਰੀ ਹੈ ਸਤ ਸਿੰਘ ਜੀ ਖਿਆਲ ਰੱਖਣਾ। 13 ਤੋਂ ਲੈ ਕੇ 17 ਜੁਲਾਈ ਤੱਕ ਫਰੀ ਗੁਰਮਤ ਕੈਂਪ ਲੱਗ ਰਿਹਾ ਬੱਚਿਆਂ ਦਾ, ਬੱਚਿਆਂ ਦੀ ਏਜ ਹੈ 6 ਤੋਂ ਲੈ ਕੇ 15 ਸਾਲ ਤੱਕ। ਆਪ ਜ਼ਰੂਰ ਸਤ ਸਿੰਘ ਜੀ ਆਪਣੇ ਲੈ ਕੇ ਆਉਣਾ। ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਮੀਰੀ ਦੇ ਪੀਰੀ ਦੁਤਵਾਰਾਂ ਪਹਿਨ ਕੇ ਉਹ ਉਸ ਸਮੇਂ ਜੋ ਜ਼ੁਲਮ ਹੋ ਰਹੇ ਸਨ ਸਾਡੇ ਗੁਰੂ ਸਾਹਿਬਾਂ ਨਾਲ, ਸੰਗਤਾਂ ਨਾਲ, ਗੁਰਸਿੱਖਾਂ ਨਾਲ, ਉਹਨਾਂ ਦਾ ਡਟ ਕੇ ਮੁਕਾਬਲਾ ਕਰਨ ਵਾਸਤੇ, ਉਹਨਾਂ ਦਾ ਮੂੰਹ ਮੋੜਨ ਵਾਸਤੇ ਗੁਰੂ ਸਾਹਿਬਾਂ ਨੇ 2 ਤਲਵਾਰਾਂ ਪਹਿਨੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਸੋ ਇਸ ਦਿਵਸ ਨੂੰ ਜ਼ਰੂਰ ਮਨਾਈਏ ਕਿਉਂਕਿ ਸਾਡੇ ਵਾਸਤੇ ਵੀ ਬੜੇ ਮਹਾਨ ਹੈ। ਆਪਣੇ ਭਾਈ ਸਾਹਿਬ ਤਿਆਰ ਨੇ, ਸਹਿਤ ਆਰਾਮ ਕਰਕੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਅੱਜ ਸ੍ਰੀ ਸਹਿਜ ਪਾਠ ਪਾਵਨ ਅੰਗ 482 ਤੋਂ ਆਪਾਂ ਅੱਗੇ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਜੀ। 482 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਆਸਾ तन रैनी मन पुन रप कर हूं, तन रैनी मन पुन रप कर हूं, पाचो तत् बराती राम राय सो भावर लै हों, आत्म तेह रंग राती।

ਲੜਾਈ ਮਾਇਆ ਸਦ ਮਤਵਾਰੀ ਵੱਡੇ ਭਾਈ ਕਹਿ ਜਬ ਸੰਗ ਹੋਤੀ ਤਬ ਹਉ ਨਾ ਪਿਆਰੀ ਕਹਿਤ ਕਬੀਰ ਪੰਚ ਸਿਉ ਝਗੜਾ ਝਗੜਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਧਿਆ ਮੈਂ ਰਾਮ ਰਮਤ ਸੁਖ ਪਾਇਆ ਆਸਾ ਹਮ ਘਰ ਸੂ

ਰਹਾਉ ਸਾਚ ਕਤੇਬ ਬਖਾਨੈ ਅੱਲਹੋ ਨਾਰ ਪੁਰਖ ਨਹੀਂ ਕੋਈ ਪੜੇ ਗੁਨੇ ਨਾਹੀ ਕਛ ਬੌਰੇ ਜੋ ਦਿਲ ਮਹਿ ਖਬਰ ਨ ਹੋਈ ਅੱਲਹੋ ਗੈਬ ਸਗਲ ਘਟ ਭੀਤਰ ਹਿਰਦੈ ਲਿਹੋ ਵਿਚਾਰੀ ਹਿੰਦੂ ਤੁਰਕ ਦੂਹੂ ਮੈਂ ਇੱਕੈ ਕਹਿ ਕਬੀਰ ਪੁਕਾਰੀ ਆਸਾ ਤੇ ਪਦਾ ਇੱਕ ਤੁਗਾ ਕੀਓ ਸਿੰਗਾਰ ਮਿਲਨ ਕਹਿ ਤਾਈ ਹਰ ਨਾ ਮਿਲੇ ਜਗ ਜੀਵਨ ਗੁਸਾਈ ਹਰ ਮੇਰੂ ਫਿਰ ਹੋ ਹਰ ਕੀ ਬਹੁਰੀਆ ਰਾਮ ਬੜੇ ਮੈਂ ਤਨਕ ਲਹੋਰੀਆ ਰਹਾ ਧਨ ਫਿਰ ਇੱਕੈ ਸੰਗ ਬਸੇਰਾ ਸੇਜ ਏਕ ਪੈ ਮਿਲਣ ਦੁਹੇਰਾ ਧਨ ਸੁਹਾਗਣ ਜੋ ਪੀ ਭਾਵੈ ਕਹਿ ਕਬੀਰ ਫਿਰ ਜਨਮ ਨਾਇਆਵੈ ਆਸਾ ਸ੍ਰੀ ਕਬੀਰ ਜੀਓ ਕੇ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਕਰਮਾ ਪ੍ਰਣਵੈ ਪੂਰ ਰਹਿਓ ਤੂੰ ਸਰਬ ਮਹੀ ਆਸਾ ਮਨ ਮੇਰੂ ਗਜ ਜਿਹਬਾ ਮੇਰੀ ਕਾਤੀ ਮਪ ਮਪ ਕਾਟੋਂ ਜਮ ਕੀ ਫਾਸੀ ਕਹਾ ਕਰੂੰ ਜਾਤੀ ਕਹਾ ਕਰੂੰ ਪਾਤੀ ਰਾਮ ਕੋ ਨਾਮ ਜਪੋ ਦਿਨ ਰਾਤੀ ਰਹਾਉ ਰਾਂਗਣ ਰਾਂਗੋਂ ਸੀਵਨ ਸੀਵੋਂ ਰਾਮ ਨਾਮ ਬਿਨ ਘਰੀ ਨਾ ਜੀਵੋ ਭਗਤ ਕਰੋਂ ਹਰ ਕੇ ਗੁਣ ਗਾਓ ਆਠ ਪਹਿਰੇ ਆਪਣਾ ਖਸਮ ਤੇ ਆਵੋ

ਸੁਖ ਅਸਾਧ ਜਾ ਮਹਿ ਤਾਕੀ ਕਿਤ ਕਾਸੁ ਮਾਧੂ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਰਹਾਓ।

ਹੀਰੇ ਰਹਾਉ। ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਬੜੀ ਅਨਭਾਂਤੀ, ਜਨਮ ਮਰਨ ਫਿਰ ਤਾਨਿਆ, ਜੁਗਤ ਜਾਨ ਨਹੀਂ।

ਗੂਜਰੀ ਮਹੱਲਾ ਪਹਿਲਾ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੈ ਮੁਖ ਕੰਠ ਸਵਾਰ। ਤਾਕੋ ਅੰਤ ਨ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ। ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ। ਜਾ ਕੀ ਭਗਤ ਕਰੈ ਜਨ ਪੂਰੇ, ਮੁਨ ਜਨ ਸੇਵਹਿ ਗੁਰ ਵਿਚਾਰ। ਰਹਾਉ ਰਵ ਸਸ ਦੀਪਕ ਜਾ ਕੇ ਤ੍ਰਿਭਵਨ, ਏਕਾ ਜੋਤ ਮੇਰਾ ਮੁਰਾਰ। ਗੁਰਮੁਖ ਹੋਏ ਸੋ ਅਹਿਨਿਸ ਨਿਰਮਲ, ਮਨ ਮੁਖ ਰਹਿਣ ਅੰਧਾਰ। ਸਿੱਧ ਸਮਾਦ ਕਰੈ ਨਿਤ ਝਗਰਾ, ਦੁਹ ਲੋਚਨ ਕਿਆ ਹੀਰੈ। ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਿਬੇਰੈ। ਸੁਰ ਨਰ ਨਾਥ ਬੇਅੰਤ ਅਜੂਨੀ, ਸਾਚੈ ਮਹਿਲ ਅਪਾਰਾ। ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰਹੂ ਨਿਸਤਾਰਾ। ਰਾਗ ਗੁਜਰੀ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਤ੍ਰਿਗ ਇਵੇਹਾ ਜੀਵਨਾ, ਜਿਤ ਹਰ ਪ੍ਰੀਤ ਨ ਪਾਏ। ਜਿਤ ਕੰਮ ਹਰ ਵਿਸਰੈ, ਦੂਜੈ ਲੱਗੈ ਜਾਏ। ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵਿਐ ਗੋਬਿੰਦ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ, ਹਰ ਸੇਤੀ ਚਿਤ ਗਹਿ ਰਹਿ। ਜਰਾ ਕਾ ਭਉ ਨ ਹੋਵਈ, ਜੀਵਨ ਪਦਵੀ ਪਾਇ। ਰਹਾਉ ਗੋਬਿੰਦ ਪ੍ਰੀਤ ਸਿਉਂ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ। ਆਪ ਸੇਤੀ ਆਪ ਖਾਇਆ, ਤਾ ਮਨ ਨਿਰਮਲ ਹੋਆ। ਜੋਤੀ ਜੋਤ ਸਮਈ, ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਜੇ ਲੋਚੈ ਸਭ ਕੋਏ, ਕੂੜੈ ਕੀ ਪਾਲ ਵਿੱਚੋਂ ਨਿਕਲੈ।

ਗੂਜਰੀ ਮਹੱਲਾ ਤੀਜਾ। ਜੁਗ ਮਾਹੀ ਨਾਮ ਦੁਲੰਬ ਹੈ, ਗੁਰਮੁਖ ਪਾਇਆ ਜਾਏ, ਬਿਨ ਨਾਵੈ ਮੁਕਤ ਨ ਹੋਵਈ, ਵਿਖੋ ਕਉ ਵਿਉਪਾਇ। ਬਲਿਹਾਰੀ ਗੁਰ ਆਪਣੀ, ਸਦ ਬਲਿਹਾਰੈ ਜਾਉ, ਸਤਿਗੁਰ ਮਿਲਿਆ ਹਰ ਮਨ ਵਸੈ।

ਨਾਨਕ ਸਤਿਗੁਰ ਮਿਲਿਆ ਹੁਕਮ ਬੁਝਿਆ, ਏਕ ਵਸਿਆ ਮਨ ਆਈ, ਜੋ ਤੁਧ ਭਾਵੈ ਸਭ ਸੱਚ ਹੈ, ਸੱਚੇ ਰਹਿ ਸਮਾਈ। ਗੁਜਰੀ ਮਹੱਲਾ ਤੀਜਾ। ਤੀਜਾ ਏਕੋ ਨਾਮ ਨਿਧਾਨ, ਪੰਡਿਤ ਸੁਣ ਸਿੱਖ ਸੱਚ ਸੋਈ, ਦੂਜੈ ਭਾਏ ਜੇਤਾ ਪੜਹੈ, ਪੜਤ ਗੁਣਤ ਸਦਾ ਦੁਖ ਹੋਈ, ਹਰ ਚਰਨੀ ਤੂੰ ਲਾਗ ਰਹੋ, ਗੁਰ ਸ਼ਬਦ ਸੋਝੀ ਹੋਈ, ਹਰ ਰਸ ਰਸਨਾ ਚਾਖ ਤੂੰ, ਤਾ ਮਨ ਨਿਰਮਲ ਹੋਈ ਰਹਾਉ, ਸਤਿਗੁਰ ਮਿਲਿਆ ਮਨ ਸੰਤੋਖੀ ਹੈ, ਤਾ ਫਿਰ ਤ੍ਰਿਸ਼ਨਾ ਭੁੱਖ ਨ ਹੋਏ, ਨਾਮ ਨਿਧਾਨ ਪਾਇਆ ਪਾਰ ਘਰ ਜਾਏ ਨ ਕੋਏ, ਪਥਨੀ ਬਦਨੀ ਜੇ ਕਰੇ ਮਨ ਮੁਖ ਬੂਝ ਨ ਹੋਏ, ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੋਏ, ਸੁਣ ਸ਼ਾਸਤਰ ਤੂੰ ਨਾ ਬੁਝਹੀ, ਤਾਂ ਫਿਰ ਹੈ ਬਾਰੋ ਬਾਰ, ਸੋ ਮੂਰਖ ਜੋ ਆਪ ਨਾ ਪਛਾਣੀ, ਸੱਚ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਰਹਿਮਤਾਂ ਕੀਤੀਆਂ ਹਨ, ਅੱਜ ਵੀ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਆਪਾਂ ਜੁੜੇ ਹਾਂ। ਸਤਿਗੁਰੂ ਜੀ ਬਾਣੀ ਦਾ ਭਾਵ ਸਭਨਾਂ ਦੇ ਹਿਰਦਿਆਂ ਵਿੱਚ ਵਸਾਉਣ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣਯੋਗ ਨੇ ਬਖਸ਼ ਲੈਣਗੇ, ਭੁੱਲਾਂ ਨਾ ਚਿਤਾਰਦੇ। ਪਿਆਰ ਸਤਿਪਤੇ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

testing it.

ਬਹੁਤ ਵੱਡੇ ਭਾਗਾਂ ਨਾਲ ਸੰਗਤ ਪ੍ਰਾਪਤ ਹੁੰਦੀ ਹੈ। ਵੱਡੇ ਭਾਗ ਹੁੰਦੇ ਹਨ ਜਿਸ ਪ੍ਰਾਣੀ ਦੇ ਉਸਨੂੰ ਗੁਰੂ ਦੀ ਸੰਗਤ ਮਿਲਦੀ ਹੈ ਅਤੇ ਗੁਰੂ ਦੀ ਸੰਗਤ ਵਿੱਚ ਹੀ ਪਾਰ ਉਤਾਰਾ ਹੁੰਦਾ ਹੈ। ਸੋ ਬਾਣੀ ਵਿੱਚ ਲਿਖਿਆ ਹੈ ਜੇ ਕੋਈ ਇਨਸਾਨ ਇੱਕ ਘੜੀ ਪੁਰਾਣੇ ਟਾਈਮ ਵਿੱਚ ਘੜੀ ਹੁੰਦਾ ਸੀ 24 ਮਿੰਟ ਦਾ ਸਮਾਂ, 24 ਮਿੰਟ 25 ਮਿੰਟ ਲਗਾ ਲਓ ਭਾਵੇਂ। ਸੋ 24 ਮਿੰਟ ਦੇ ਸਮੇਂ ਨੂੰ ਇੱਕ ਘੜੀ ਕਿਹਾ ਜਾਂਦਾ ਸੀ ਅਤੇ ਕਬੀਰ ਸਾਹਿਬ ਜੋ ਬਹੁਤ ਵੱਡੇ ਭਗਤ ਸੰਤ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਕਹਿੰਦੇ ਨੇ ਕਬੀਰ ਏਕ ਘੜੀ ਆਦੀ ਘੜੀ। ਇਨਸਾਨ ਬਹੁਤ ਬਿਜ਼ੀ ਹੈ, ਉਸ ਕੋਲ

ਦੁਨੀਆਂ ਦੇ ਸਭ ਕੰਮ ਲਈ ਟਾਈਮ ਹੈ, ਆਪਣੇ ਬੱਚਿਆਂ ਦੇ ਸਾਰੇ ਕੰਮ ਕਰਦਾ ਹੈ, ਮਾਂ ਬਾਪ ਦੇ ਵੀ ਕਰਦਾ, ਆਪਣੇ ਕੰਮ ਵੀ ਕਰਦਾ, ਪਰ ਉਸ ਕੋਲ ਟਾਈਮ ਨਹੀਂ ਹੈ ਨਾ, ਕੇਵਲ ਪਰਮਾਤਮਾ ਵਾਸਤੇ ਟਾਈਮ ਨਹੀਂ ਹੈ, ਜਿਸ ਨੇ ਉਸਨੂੰ ਬਣਾਇਆ ਸੰਸਾਰ 'ਚ ਭੇਜਿਆ ਕਿ ਭਾਈ ਤੋਂ ਮੇਰਾ ਨਾਮ ਜਪਣਾ ਹੈ। ਸੱਚਮੁੱਚ ਇਹੀ ਹੁਕਮ ਸੀ, ਭਾਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹਦੇ ਜਾਨਵਰ ਨੇ ਨਾ, ਪਸ਼ੂ ਪੰਛੀ ਜਾਨਵਰ, ਉਹ ਪਰਮਾਤਮਾ ਨੂੰ ਨਹੀਂ ਮਿਲ ਸਕਦੇ। ਇੱਕ ਇਨਸਾਨ ਹੈ ਜਿਸ ਕੋਲ ਇਹ ਅੱਖਾਂ ਨੱਕ ਮੂੰਹ, ਉਹ ਬੈਠ ਕੇ ਬੰਦਗੀ ਕਰ ਸਕਦਾ, ਸਿਮਰਨ ਕਰ ਸਕਦਾ, ਮੈਡੀਟੇਸ਼ਨ ਕਰ ਸਕਦਾ ਤੇ ਪਰਮਾਤਮਾ ਨੂੰ ਮਿਲ ਸਕਦਾ, ਜਾਨਵਰ ਨਹੀਂ ਮਿਲ ਸਕਦੇ। ਇਸੇ ਵਾਸਤੇ 84 ਲੱਖ ਜੂਨ ਤੋਂ ਬਾਅਦ ਮਨੁੱਖਾਂ ਦੀ ਹੀ ਮਿਲੀ ਹੈ, ਪਰ ਮਨੁੱਖ ਨੂੰ ਲੱਗਦਾ ਜੇ ਮੈਂ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਹੋ ਜਾਵਾਂ ਤੇ ਸ਼ਾਇਦ ਮੈਂ ਸੁਖੀ ਹੋ ਜਾਵਾਂਗਾ, ਪਰ ਨਹੀਂ ਹੁੰਦਾ। ਮੇਰੇ ਕੋਲ ਸਾਰੇ ਸਾਮਾਨ ਆ ਜਾਣ, ਮੇਰੇ ਕੋਲ ਬਹੁਤ ਸਾਰੀਆਂ ਕਾਰਾਂ ਹੋਣ ਜਾਂ ਵੱਡਾ ਬਿਜ਼ਨਸ ਹੋਵੇ, ਬੜੇ ਇੰਪਲਾਈ ਹੋਣ, ਪਰ ਸੁਖੀ ਇਨਸਾਨ ਫਿਰ ਵੀ ਨਹੀਂ ਹੋ ਸਕਦਾ। ਸੁਖੀ ਹੋਣ ਦਾ ਇੱਕੋ ਇੱਕ ਤਰੀਕਾ ਹੈ, ਮੈਡੀਟੇਸ਼ਨ, ਸਿਮਰਨ, ਭਗਤੀ, ਬੈਠ ਕੇ ਜੋ ਭਗਤਾਂ ਨੇ ਕੀਤਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ ਤੇ ਗੁਰੂ ਸਾਹਿਬ ਬਾਣੀ ਅੰਦਰ ਲਿਖ ਰਹੇ ਹਨ, ਸ਼ਬਦ ਹੈ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਤੇਰੇ ਕੋਲ ਟਾਈਮ ਨਹੀਂ ਹੈ, ਤੂੰ ਕੇਵਲ 12 ਮਿੰਟ ਕੱਢ ਲੈ, ਇੱਕ ਘੜੀ 25 ਮਿੰਟ ਨਹੀਂ ਕੱਢ ਸਕਦਾ, 12.5 ਮਿੰਟ ਕੱਢ ਲੈ, 12 ਮਿੰਟ ਵੀ ਨਹੀਂ, ਉਸ ਤੋਂ ਹੋਰ ਅੱਧੇ ਕਰ ਲੈ, 5-6 ਮਿੰਟ ਭਗਤੀ ਕਰ, ਸਿਮਰਨ ਕਰ। ਜੇ ਅਸੀਂ ਅੱਜ ਵੀ ਸਟਾਰਟ ਕਰੀਏ, ਜਿਹੜੇ ਲੋਕ ਨਹੀਂ ਸਿਮਰਨ ਕਰਦੇ, ਸਤਸੰਗ ਨਹੀਂ ਕਰਦੇ, ਉਹ ਕੇਵਲ 5 ਮਿੰਟ ਰੋਜ਼ ਦਾ ਸਤਸੰਗ ਕਰਨ ਲੱਗ ਪੈਣ, ਘਰ ਬੈਠ ਕੇ ਸਿਮਰਨ ਬੰਦਗੀ ਕਰਨ, ਉਹਨਾਂ ਦਾ ਮਨ ਵਿੱਚ ਸ਼ਾਂਤੀ ਆਏਗੀ ਤੇ ਹੌਲੀ ਹੌਲੀ ਸਿਮਰਨ ਦਾ ਟਾਈਮ ਵਧੇਗਾ। ਜਿਉਂ ਜਿਉਂ ਟਾਈਮ ਵਧੇਗਾ, ਲਾਈਫ ਵਿੱਚ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੋਣਗੇ। ਪਦਾਰਥ ਉਹੀ ਰਹਿਣਗੇ, ਸਾਡੇ ਕੋਲ ਪਦਾਰਥ ਹੈ ਨੇ ਜਾਂ ਨਹੀਂ, ਡਜ਼ਨਟ ਮੈਟਰ। ਅਸੀਂ ਸਿਰਫ ਸੋਚਦੇ ਹੀ ਹਾਂ ਮੇਰੇ ਕੋਲ ਪਦਾਰਥ ਜ਼ਿਆਦਾ ਆ ਜਾਣਗੇ, ਮੈਂ ਸੁਖੀ ਹੋ ਜਾਊਂਗਾ, ਪਰ ਮਨੁੱਖ ਸੁਖੀ ਫਿਰ ਵੀ ਨਹੀਂ ਹੁੰਦਾ। ਆਓ, ਗੁਰੂ ਸਾਹਿਬ ਕਹਿੰਦੇ ਹਨ, ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਜੈ ਚਿਤਾਰੇ। ਚਿਤਾਰੇ ਤੋਂ ਭਾਵੇ ਪ੍ਰਭੂ ਨੂੰ ਯਾਦ ਕਰਨਾ। ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ, ਦੇਖੋ ਮੈਂ ਹੁਣੇ ਕਹਿ ਰਿਹਾ ਸੀ ਨਾ, 5 ਮਿੰਟ ਬੈਠ ਕੇ ਸਿਮਰਨ ਬੰਦਗੀ ਕਰੋ, ਪਰ 5 ਮਿੰਟ ਤੁਸੀਂ ਆਪਣੀ ਬੈਟਰੀ ਚਾਰਜ ਕਰ ਲਈ। ਪੁਰਾਣੇ ਟਾਈਮ 'ਤੇ ਨਾ ਟਾਈਮ ਪੀਸ ਹੁੰਦੇ ਸੀ, ਕਲੋਕ ਜਿਹੜੀਆਂ ਹੁੰਦੀਆਂ ਸਨ, ਇਲੈਕਟ੍ਰਿਕ ਨਹੀਂ ਸੀ ਹੁੰਦੀਆਂ, ਉਹ ਚਾਬੀ ਭਰਨੀ ਹੁੰਦੀ ਸੀ, ਚਾਬੀ ਕੇਵਲ 2 ਜਾਂ 3 ਮਿੰਟ ਚਾਬੀ ਭਰ ਦੋ, ਫਿਰ 24 ਆਵਰ ਤੱਕ ਘੜੀ ਚੱਲਦੀ ਸੀ 24 ਘੰਟੇ। ਸੋ ਗੁਰੂ ਸਾਹਿਬ ਵੀ ਕਹਿੰਦੇ, ਤੂੰ ਸਿਮਰਨ ਕਰਨ ਲਈ ਬੈਠ ਜਾ, ਜਦੋਂ ਤੇਰਾ ਮਨ ਜੁੜ ਗਿਆ ਨਾ, ਫਿਰ ਤੂੰ ਭਾਵੇਂ ਆਪਣੀ ਜੌਬ ਕਰ, ਬਿਜ਼ਨਸ ਕਰ, ਮਾਂ ਬਾਪ ਦੀ ਸੇਵਾ ਕਰ, ਬੱਚਿਆਂ ਦੀ ਪਾਲਣਾ ਕਰ, ਸਾਰੇ ਕੰਮ ਕਰਦਿਆਂ ਤੇਰਾ ਮਨ ਜਿਹੜਾ ਪ੍ਰਭੂ ਨਾਲ ਜੁੜ ਜਾਏਗਾ। ਉਹ ਹੋ ਗਿਆ ਉਠਤ ਬੈਠਤ ਸੋਵਤ ਜਾਗਤ, ਹੇ ਪ੍ਰਭੂ ਮੇਰਾ ਮਨ ਤੈਨੂੰ ਹੀ ਯਾਦ ਕਰਦਾ ਹੈ। ਆਓ ਅਸੀਂ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਕਿਵੇਂ ਕਮਾਲ ਦਾ ਸ਼ਬਦ ਉਚਾਰਨ ਕਰ ਰਹੇ ਨੇ, ਜਦੋਂ ਭਰੋਸਾ ਹੋ ਗਿਆ ਕਿ ਦੁੱਖ ਵਿੱਚ ਸੁੱਖ ਵਿੱਚ ਮੈਂ ਕੇਵਲ ਪ੍ਰਭੂ ਨੂੰ ਹੀ ਯਾਦ ਕਰਨਾ ਹੈ, ਪ੍ਰਭੂ ਹੀ ਮੇਰਾ ਮਾਂ ਬਾਪ ਭੈਣ ਭਰਾ ਹੈ, ਸਾਰੀ ਸਹਾਇਤਾ ਕਰਨ ਵਾਲਾ। ਆਓ ਸ਼ਬਦ ਪੜ੍ਹ ਕੇ ਸਮਾਪਤੀ ਹੋਵੇਗੀ, 8 ਮਿੰਟ ਬਾਕੀ ਨੇ ਸਾਡੇ ਕੋਲ, ਪੂਰੇ 8:30 ਤੇ 8:30 ਤੇ ਸਮਾਪਤੀ ਹੋ ਜਾਏਗੀ। ਇਹ ਰਲ ਕੇ ਸਾਰੇ ਪੋਪ ਬੋਲਦੇ ਹਾਂ ਸ਼ਬਦ, ਸਤਸੰਗ ਜੀ ਧਿਆਨ। ਵਾਹਿਗੁਰੂ ਜੀ ਉਠਤ ਬੈ

ਸੋ ਤੁਮ ਕਰੋ ਸੋਈ ਪਲ ਹਮਰੇ। ਅਸੀਂ ਕਈ ਵਾਰ ਸੋਚਦੇ ਹਾਂ ਨਾ ਕਿ ਮੇਰੇ ਨਾਲ ਚੰਗਾ ਨਹੀਂ ਹੋਇਆ, ਇਹ ਜੋ ਹੋਇਆ ਪਰਮਾਤਮਾ ਨੇ ਚੰਗਾ ਨਹੀਂ ਕੀਤਾ। ਕੋਈ ਫੈਮਿਲੀ ਮੈਂਬਰ ਉਸਦੀ ਡੈਥ ਹੋ ਗਈ, ਜਾਂ ਮੇਰੀ ਜੌਬ ਚਲੀ ਗਈ, ਜਾਂ ਮੇਰੀ ਸੰਸਾਰ 'ਚ ਜਿੱਥੇ ਬੜੀ ਇੱਜ਼ਤ ਬਣੀ ਹੋਈ ਸੀ ਇੱਜ਼ਤ ਖਤਮ ਹੋ ਗਈ, ਬੇਇੱਜ਼ਤੀ ਹੋ ਗਈ, ਇਨਸਲਟ ਹੋ ਗਈ। ਕੁਛ ਹੈਪਨ ਸੰਸਾਰ 'ਚ ਹੁੰਦੀਆਂ ਨੇ ਕਈ ਵਾਰ, ਜੋ ਅਸੀਂ ਪਸੰਦ ਨਹੀਂ ਕਰਦੇ ਪਰ ਹੋ ਜਾਂਦੀਆਂ ਨੇ। ਉਹ ਸਤਿਗੁਰੂ ਜੀ ਕਹਿੰਦੇ ਨੇ ਜੋ ਤੁਮ ਕਰੋ ਸੋਈ ਪਲ ਹਮਰ ਹੈ। ਪਰਮਾਤਮਾ ਤਾਂ ਸਾਡੇ ਭੱਲੇ ਵਾਸਤੇ ਹੀ ਕਰਦਾ ਹੈ, ਕੁਛ ਸਾਨੂੰ ਲੈਸਨ ਸਿਖਾਉਣਾ ਹੁੰਦਾ ਜਿਹੜਾ ਅਸੀਂ ਸਿੱਖਦੇ ਨਹੀਂ। ਕਈ ਵਾਰ ਕਹਿੰਦੇ ਮੈਨੂੰ ਪਤਾ ਹੈ, ਮੈਨੂੰ ਪਤਾ, ਸਭ ਕੁਛ ਪਤਾ, ਕੁਛ ਨਹੀਂ ਪਤਾ ਹੁੰਦਾ। ਸੋ ਗੁਰੂ ਸਾਹਿਬ ਵਾਹਿਗੁਰੂ ਸਾਨੂੰ ਕੋਈ ਲੈਸਨ ਸਿਖਾਉਣਾ ਚਾਹੁੰਦੇ ਨੇ ਅਤੇ ਸਾਨੂੰ ਝਟਕਾ ਲੱਗਦਾ ਹੈ, ਕੋਈ ਦੁੱਖ ਆ ਜਾਂਦਾ ਹੈ। ਸੋ ਸਤਿਗੁਰੂ ਜੀ ਮਿਹਰ ਕਰਨ, ਸਮਾਂ ਪੂਰਾ ਹੋ ਗਿਆ, ਸਾਧ ਸੰਗਤ ਇੱਕ ਦੋ ਮਿੰਟ ਉੱਪਰ ਜਾ ਰਹੇ, ਖਿਮਾ ਚਾਹੁੰਦੇ ਹਾਂ। ਐਤਵਾਰ ਸ਼ਾਮ ਨੂੰ ਅਸੀਂ 6 ਤੋਂ 7 ਕੀਰਤਨ ਕਰਦੇ ਹੁੰਦੇ ਹਾਂ ਸਾਧ ਸੰਗਤ ਜੀ, ਉਸ ਵਿੱਚ ਅਸੀਂ ਵਾਹਿਗੁਰੂ ਦਾ ਨਾਮ ਜ਼ਰੂਰ ਜਪਦੇ ਹਾਂ। ਪਹਿਲਾਂ ਆਰਤੀ ਹੁੰਦੀ ਹੈ, 6 ਤੋਂ 7 ਜਿਹੜਾ ਪ੍ਰੋਗਰਾਮ ਹੁੰਦਾ, 6:10 ਤੋਂ 7 ਤੱਕ, 6:10 ਤੋਂ 7 ਪ੍ਰੋਗਰਾਮ ਦੇ ਵਿੱਚ ਐਤਵਾਰ ਉਸ ਵਿੱਚ ਵਾਹਿਗੁਰੂ ਸਿਮਰਨ ਵੀ ਹੁੰਦਾ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਹੁਣ ਰੇਡੀਓ 'ਤੇ ਸੁਣਿਆ, ਇੰਟਰਨੈਟ 'ਤੇ ਸੁਣਦੇ ਨੇ, ਜਾਂ ਹੁਣ ਬੈਠੇ ਨੇ, ਜਿਹੜੇ ਆਉਣਾ ਚਾਹੁਣ ਜ਼ਰੂਰ ਸੰਗਤ ਸਾਥ ਦਿਓ ਸਾਡਾ ਇੱਥੇ ਸਾਹਮਣੇ ਬੈਠ ਕੇ। ਜ਼ਰੂਰੀ ਨਹੀਂ ਹੁੰਦਾ ਕਿ ਉੱਧਰ ਹੀ ਸਾਰੀ ਬੀਬੀਆਂ ਨੇ ਬਹਿਣਾ, ਮੇਰੇ ਕਈ ਮਿੱਤਰ ਫਰੈਂਡ ਫੈਮਿਲੀ ਸਮੇਤ ਇੱਥੇ ਬੈਠ ਜਾਂਦੇ ਨੇ, ਨਾਲ ਬੈਠੋ, ਸਾਰੇ ਗਾਓ, ਕਿਉਂਕਿ ਸਭ ਨੇ ਰਲ ਕੇ ਗੁਣ ਗਾਣੇ ਨੇ। ਕੇਵਲ ਰਾਗੀ ਪਾਈ ਦਾ ਕੰਮ ਨਹੀਂ ਹੈ ਗੁਣ ਗਾਣਾ, ਤੁਸੀਂ ਸਾਰੇ ਉੱਥੇ ਬੈਠੇ ਵੀ ਗੁਣ ਗਾ ਸਕਦੇ ਹੋ। ਗੁਰਮਾਤ ਕਿਰਪਾ ਕਰਨ, ਭੁੱਲਾਂ ਚੋਂ ਦੇਖੇ ਮਾਂ।

ਸ਼ਬਦ ਜੋ ਅਸੀਂ ਆਪ ਜੀ ਦੇ ਸਾਹਮਣੇ ਪਹਿਲਾਂ ਕੀਰਤਨ ਕਰਨ ਲੱਗੇ ਹਾਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ, ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹ

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

ਸਾਧਨਾ ਨਾਲ ਜੋੜ ਕੇ ਇਸੇ ਤਰ੍ਹਾਂ ਗੁਰਬਾਣੀ ਕੀਰਤਨ ਗੁਰੂ ਸਾਹਿਬ ਦੀਆਂ ਅਸੀਸਾਂ ਪ੍ਰਾਪਤ ਕਰੀਏ। ਸੋ ਸਤਸੰਗ ਲਈ ਹੋਈਆਂ ਭੁੱਲਾਂ ਗਲਤੀਆਂ ਲਈ ਖਿਮਾ। ਸੋ ਅਗਲਾ ਪ੍ਰੋਗਰਾਮ ਆਪ ਜੀ ਸਕੱਤਰ ਸਾਹਿਬ ਪਾਸੋਂ ਸਰਵਨ ਕਰੋ ਜੀ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ੍ਰੀ ਅਕਾਲ ਬਖਸ਼ਿਸ਼ ਕਰੋ। ਅਗਲਾ ਪ੍ਰੋਗਰਾਮ ਸਟੇਜ ਕਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਜਿੰਨਾ ਸ਼ੁਕਰਾਨਾ ਕੀ ਕਰੀਏ।

ਜੋ ਸਮਾਂ ਹੁਕਮ ਹੋਇਆ ਸੀ ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਇੱਕ ਜਕਾਰਾ ਵੀਰਾਂ ਨੂੰ ਬੇਨਤੀ ਚੜ੍ਹਦੀ ਕਲਾ ਦਾ ਤੇ ਇੱਕ ਜਕਾਰਾ ਭੈਣਾਂ ਨੂੰ, ਕਰੋ ਕਿਰਪਾ ਸਾਰੇ।

ਸਮੂਹ ਪ੍ਰਬੰਧਕ ਸਾਹਿਬਾਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰਾਨਾ ਕਰੀਏ ਥੋੜ੍ਹਾ ਹੈ। ਡਾਕਟਰ ਗੁਰਨਾਮ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਰਾਜਵਿੰਦਰ ਸਿੰਘ ਜੀ, ਉਸਤਾਦ ਜੀ, ਹੋਰ ਭਾਈ ਨਿਰਮਲ ਸਿੰਘ ਜੀ, ਜਿਨ੍ਹਾਂ ਦੇ ਉੱਦਮ ਸਦਕਾ ਸਮੂਹ ਪ੍ਰਬੰਧਕ ਸਾਹਿਬਾਨਾਂ ਦਾ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।

ਚਣਕ ਰਾਜ ਬਰਤਾਇਆ ਸਤ ਜੁਗ ਆਲੀਣਾ ਗੁਰ ਸੰਗ

ਗੁਰੂ ਪਿਆਰੇ ਖਾਲਸਾ ਜੀਓ, ਇੱਥੇ ਹੀ ਦਸਰਿਆਂ ਦਾ ਸਮਾਂ ਸਮਾਪਤ ਹੈ ਜੀ। ਆਓ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਆਪ ਜੀਆਂ ਨੂੰ ਅੰਮ੍ਰਿਤਮਈ ਬਾਣੀ ਗੁਰਮਤ ਵਿਚਾਰਾਂ ਰਾਹੀਂ ਪਿਆਰ ਸਾਹਿਬ ਗੁਰਮਤ ਬਾਰੇ ਜਾਣੂ ਕਰਾਉਣਗੇ, ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਾਉਣਗੇ। ਪਿਆਰ ਸਾਹਿਬ ਸਰਵਣ ਕਰੋ ਜੀ, ਫੁੱਲਾਂ ਦੀ ਖਿਮਾ ਬਖਸ਼ ਦਿਓ, ਪੱਤੀ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਸਤਿਗੁਰਾਂ ਦੇ ਪਾਵਨ ਚਰਨਾਂ ਕਮਲਾਂ ਵਿੱਚ ਬੈਠ ਕੇ ਪਿਆਰ ਅਤੇ ਭਾਵਨਾ ਵਿੱਚ ਤੁਸੀਂ ਹਾਜ਼ਰੀਆਂ ਭਰ ਰਹੇ ਹੋ, ਜਿਸ ਦੀ ਰਸਨਾ 'ਤੇ ਮਾਲਕ ਦਾ ਨਾਮ ਹੋਵੇ, ਜਿਸ ਦੀ ਰਸਨਾ 'ਤੇ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਹੋਵੇ, ਰਹਿਮਤ ਹੋਵੇ, ਭਾਗਾਂ ਵਾਲੀ ਰਸਨਾ ਹੁੰਦੀ, ਜਿਹੜੀ ਰਸਨਾ ਵਾਹੋ ਵਾਹੋ ਕਰਦੀ ਹੈ ਨਾ, ਉਹ ਸੁਹਾਵਣੀ ਅਤੇ ਪਵਿੱਤਰ ਰਹਿਮਤਾਂ ਭਰੀ ਬਣ ਜਾਂਦੀ। ਵਡਭਾਗੀਆ ਵਾਹੋ ਵਾਹੋ ਮੋਹ ਕਢਾਈ, ਸਤਿਗੁਰੂ ਜੀ ਕਹਿ ਰਹੇ ਨੇ, ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਪੂਰੇ ਸ਼ਬਦ ਪ੍ਰਭ ਮਿਲਿਆ। ਮਾਲਕ ਦੇ ਨਾਮ ਵਿੱਚ ਐਸੀ ਬਖਸ਼ਿਸ਼ ਰਹਿਮਤ ਹੈ ਕਿ ਸ਼ਬਦ ਵਿੱਚ ਉਹ ਤਾਕਤ, ਉਹ ਪਾਵਰ ਹੈ, ਸਾਰਾ ਕੁਝ ਮਾਲਕ ਦੀ ਰਹਿਮਤਾਂ ਨਾਲ ਝੋਲੀ ਵਿੱਚ ਆ ਜਾਂਦਾ ਹੈ, ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਉਹਦਾ ਨਾਮ ਲੈਂਦੇ ਨੇ, ਉਹਨੂੰ ਯਾਦ ਕਰਦੇ।